ਮੇਰੇ ਜੀਵਰਿਆ ਪਰਦੇਸੀਆ ਕਿ ਪਵੇ ਜੰਗਲੇ ਰਾਵਣ ਕਿ ਤੂੰ ਪਵੇ ਜੰਗਲੇ ਰਾਮ ਸੱਚ ਸਹਿਮ ਮਨਮਸੇ ਕਿ ਪਾਸੇ ਜੰਗਲੇ ਰਾਮ।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢੀਐ ਹੱਡਾਂ ਤੋਂ ਕੜਕਾਏ ਖਿੰਤੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਫਰੀਦਾ ਖਿੰਤੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਹਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਸੇਖਾ ਜਾਤੀ ਜਗਨਾ ਕੋਈ ਰਿਹਾ ਸੇਖਾ ਜਾਤੀ ਜਗਨਾ

बुढ़ा हो से फरीद कमल लगी दे, बुढ़ा हो से फरीद कमल लगी दे जैसो।

ਚੱਲੇ ਚੱਲਣ ਹਾਰ ਵਿਚਾਰ ਲੈ ਮਨੋ ਗੰਢੇ ਦਿਆ ਛੇ ਮਾਰ ਤੋੜੇ ਦਿਆ ਚਿੱਠੀ ਨੂੰ ਜਿਵੇਂ ਪੁੱਛੇ ਆਸਮਾਨ ਫਰੀਦਾ ਖੇਵਟ ਕਿਨ ਗਹੇ

समझ अचेत चेत मन मेरे, समझ अचेत चेत मन मेरे, कथे संतन।

ਆਉਣ ਜਾਣੀ ਜੀਵਤ ਲਾ ਬਿਹਾਰ ਹੈ ਜੱਕੋ ਤੋਂ ਜਾਣੋ ਜੀਵਤ ਲਾ ਬਿਹਾਰ ਹੈ ਜੱਕੋ ਤੋਂ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਂ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ

ਹਰਜ ਸਰੇ ਮਨ ਗਾਇ ਲੈ ਹਰਜ ਸਰੇ ਮਨ ਗਾਇ ਲੈ ਜੋ ਸੰਗੀਤ ਹੈ ਤੇਰੋ ਅਸਰ ਵਿੱਚੋਂ।

කෙට දුංගේ නට ත්‍රේතා තෙර කිට තෙක තකේ නදා ධා ධා ධා නිකේ න

ਪੌੜੀ ਨਾਲ ਕਰਦੇ ਆਪਣੀ ਹਰਦਾਂ ਕੇ ਪਾਰਾ ਵਾਰ ਆਪ ਕਰਾਏ ਸਾਕੀ ਮੇਰਾ ਆਪ ਕਰਾਏ ਮਾਰ ਇੱਕ ਨਾ ਗਲੀਆਂ ਨੀਰੀਆਂ ਇੱਕ ਵੀ ਚੜ੍ਹੇ ਵਿਸਿਆਰ।

ਥੋੜੀ ਵਡੇਕਿਆਂ ਵਡਿਆਈਆਂ ਕੁਛ ਕਹਿਣਾ ਕਰਨ ਨਾ ਜਾ। ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਿਤ ਸਮਾਏ ਸਾਈ ਕਾਰ ਕਵਾਨੀ ਤੁਰ ਛੋੜੀ ਤਿਨੇ ਪਾ ਨਾਨਕੇ ਕੀ ਬਾਹਰੀ।

0: ਉਜੜੇ ਗੇਤੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जो मेरे
1: गोविंदा
0: तब तू

ਕਾਂਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਲਮੇ ਰੋਸ਼ਨ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ

ਪਾਤਸ਼ਾਹ ਆਖਦੇ ਪਹਿਲਾਂ ਗਲਤੀਆਂ ਕੀਤੀਆਂ, ਹੁਣ ਮੁੜ ਕੇ ਗਲਤੀਆਂ ਕਰ ਰਹੇ ਹਾਂ, ਤੇ ਦਾਤਾ ਜੇ ਤੂੰ ਬਖਸ਼ਣਾ ਤੇ ਬਖਸ਼ ਲੈ, ਨਹੀਂ ਤਾਂ ਸਾਡੇ ਲਈ ਤਾਂ ਅੱਗੇ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ। ਆਖਦੇ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹੋਮੇ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਤੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ।

0: ਦਾਗਰਦੀ ਧਰਮ ਦੀ ਦਾਂਗ ਦਾਗਰਦੀ ਦੇਮ ਦਿਰਨਾ ਦਾਗਰਦੀ ਧਰਮ ਦੀ ਦਾਂਗ ਦਾਗਰਦੀ ਦੇਮ ਦਿਰਨਾ ਦਾਗਰਦੀ ਧਰਮ ਦੀ ਦਾਂਗ ਦਾਗਰਦੀ ਦੇਮ ਦਿਰਨਾ
1: ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ ਸਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ
0: ਤਕ ਤਕ ਤਕ ਤਕ ਧਲੀ ਕਰ ਧਲੀ ਕਰ ਤਕ ਧਲੀ ਕਰ ਤਕ ਤਰਾਮ
1: ਦਾਨੀ ਦਾਨੀ ਤੁਮ ਦਾਨੀ ਤਾਲਲ ਤੋਂ ਜਿਰਨਾ
0: ਸੰਗੀਤ ਭਜਨ ਪ੍ਰਿਆ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਗਾਗਰ ਦੰਗ ਤੀਰੰਗ ਤੋਂ ਕੰਕੜਾ ਕੰਗ ਗਾਗਰ ਦੰਗ ਕਾਤੀ ਕਟਾਰੀ ਕੜਾਕੰਗ ਦਿਰਨਾ ਦਿਰਨਾ ਦਿਰਨਾ।

ਮਾਗਰਦੀ ਦੀ ਬਿਕਤੇ ਮੰਗ ਮਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਨੀ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਨੀ ਕਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਦਾਲੀ ਦਾਲੀ ਤੋਮ ਦਾਲੀ ਤਾਲ ਕੋਮ ਸਤਿ ਸ਼੍ਰੀ ਅਕਾਲ ਦਾਲੀ ਦਾਲੀ ਤੁਮ ਦਿਰਨਾ ਦਿਰਨਾ ਦਿਰਨਾ ਸਤਿ ਸ਼੍ਰੀ ਅਕਾਲ।

ਹੈ ਸੰਸਾਰ ਦੇ ਅੰਦਰ ਬੋਲਣਾ ਹੈ ਪਰ ਗੁਰੂ ਕੀ ਮਤ ਦੁਆਰਾ। ਹਜ਼ੂਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ।

ਆਸਰੇ ਨੇ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋ ਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ

ਰਾਹੀਆਂ ਨੂੰ ਪੁੱਛਦਾ ਹੈ, ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ, ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ, ਪੁੱਛਤ ਪਥਕ ਤੇਹ ਮਾਰਗ ਨਾ ਧਾਰੇ ਪੱਗ। ਪੁੱਛਦਾ ਹੈ ਰਾਹੀਆਂ ਨੂੰ, ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ, ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਕੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਕੀ ਹੈ, ਪੁੱਛ ਪੁੱਛ ਕੇ ਨੀ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਡਾਕਟਰ ਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਆਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ ਹੈ, ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ ਗੁਰਸਿੱਖਾਂ ਨੇ ਗਰੀਬ ਨਵਾਜ ਕਲਗੀਧਰ ਪਿਤਾ ਨੂੰ ਇੱਕ ਬਾਤ ਕਹੀ, ਮਹਾਰਾਜ ਆਪ ਜੀ ਦੇ ਸਨਮੁਖ ਹਾਜ਼ਰ ਹਾਂ, ਸਤਿਗੁਰੂ ਆਪ ਜੀ ਨੇ ਇੱਕ ਹੁਕਮ ਕੀਤਾ ਹੈ ਵੀ ਬਾਣੀ ਪੜਿਆ ਕਰੋ, ਕਿਉਂਕਿ ਬਾਣੀ ਗੁਰੂ ਹੈ, ਇਸ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸ ਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ, ਤੇ ਜਦੋਂ ਤੁਸੀਂ ਉਸ ਦੇ ਦਰ ਵਿੱਚ ਪਹੁੰਚੋਗੇ ਤੇ ਤੁਹਾਨੂੰ ਆਉਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36-36 ਯੁਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿੱਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ ਮਹਾਰਾਜ, ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ ਸਾਨੂੰ ਰਸ ਆਉਂਦਾ ਹੀ ਨਹੀਂ, ਬਾਣੀ ਪੜ੍ਹਦੇ ਹਾਂ ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ ਛੱਡੀਦਾ, ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ, ਬਾਣੀ ਪੜ੍ਹਦੇ ਰਿਹਾ ਕਰੋ। ਕਿਸੇ ਕੱਪੜੇ ਦੇ ਉੱਪਰ ਬਹੁਤ ਜ਼ਿਆਦਾ ਮੈਲ ਚੜ ਜਾਏ ਨਾ, ਉਹ ਫਿਰ ਇੱਕ ਵਾਰੀ ਧੋਣ ਦੇ ਨਾਲ ਨਹੀਂ ਉਤਰਦੀ, ਉਹਨੂੰ ਕਾਫੀ ਵਾਰ ਸਾਫ ਕਰਨਾ ਪੈਂਦਾ, ਬਹੁਤ ਸਮਾਂ ਸਾਫ ਕਰਨਾ ਪੈਂਦਾ ਉਸ ਨੂੰ, ਉੱਪਰਲੀ ਮਿੱਟੀ ਨਿਕਲਦੀ ਹੈ, ਫਿਰ ਅੰਦਰਲੀ ਕੱਪੜੇ ਦੇ ਵਿੱਚ ਰਸੀ ਹੋਈ ਮਿੱਟੀ ਨਿਕਲਦੀ ਹੈ, ਤਾਂ ਜਾ ਕੇ ਕੱਪੜਾ ਕਿਤੇ ਸਾਫ ਹੁੰਦਾ। ਬਾਹਰ ਸਾਹਮਣੇ ਦਰਖਤ ਨੇ, ਇਹਨਾਂ ਦੇ ਉੱਪਰ ਬੜਾ ਧੂਰ ਗਰਦਾ ਜੰਮਿਆ ਹੋਇਆ, ਬਰਸਾਤ ਪੈਂਦੀ ਹੈ, ਇੱਕ ਪੱਤਿਆਂ ਦੇ ਉੱਪਰੋਂ ਧੂੜ ਉਤਰਦੀ ਹੈ, ਪਰ ਪੱਤੇ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ, ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਿਆਵਲ ਨਹੀਂ ਆਉਂਦੀ। ਦੂਜੀ ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ, ਸਾਵਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਛ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾਹ ਦਿੰਦੀ ਹੈ, ਫਿਰ ਮਨ ਉੱਜਲ ਦਾ ਉੱਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ, ਤੇ ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ, ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ। ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲੋਂ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨੀ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ, ਮਹਾਰਾਜ ਕਹਿਣ ਲੱਗੇ ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ? ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜਨਾ ਸੀ, ਤੇ ਸਰੂਰ ਕਿਥੋਂ ਪੈਦਾ ਹੋਣਾ ਸੀ? ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ, ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਉਨਾ ਚਿਰ ਰਸ ਨਹੀਂ ਆਏਗਾ, ਉਨਾ ਚਿਰ ਸਵਾਦ ਨਹੀਂ ਆਏਗਾ, ਉਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ, ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ। ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ, ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਤ ਹੈ ਪਾਣੀ ਨਾਹੀਂ? ਕਹਿੰਦੇ ਵੀ ਆਕਾਸ਼ ਵਿੱਚ ਕਦੀ ਉੱਡਦੇ ਜਾਂਦੇ ਬੱਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿੱਚ ਬੱਦਲ ਜਿਹੜਾ ਜਦੋਂ ਉੱਡਦਾ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬੱਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬੱਦਲਾਂ ਚ ਕੀ ਹੁੰਦਾ? ਮਹਾਰਾਜ ਪਾਣੀ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਤ ਹੈ ਪਾਣੀ ਨਾਹੀਂ? ਜਦ ਆਕਾਸ਼ ਵਿੱਚੋਂ ਪਾਣੀ ਵਰਸਦਾ ਹੈ, ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ ਹੈ। ਜੇ ਪਾਣੀ ਹੈ ਧਰਤੀ ਦੇ ਥੱਲੇ, ਤੇ ਉਹ ਫਿਰ ਕਿਸ ਤਰ੍ਹਾਂ ਧਰਤੀ ਵਾਲਾ ਥੱਲੇ ਵਾਲਾ ਪਾਣੀ ਉੱਪਰ ਨੂੰ ਵਰਸਦਾ? ਨਾ ਮਹਾਰਾਜ, ਵਰਸਦਾ ਨਹੀਂ। ਉਹਨੂੰ ਯਤਨ ਨਾਲ ਕੱਢਿਆ ਜਾਂਦਾ, ਬੋਰ ਕੀਤਾ ਜਾਂਦਾ, ਬੋਰ ਕਰਕੇ ਉਸ ਨੂੰ ਫਿਰ ਥੱਲਿਓ ਪੰਪਰਾ ਪਾਣੀ, ਇੰਜਨ ਲਾ ਲਾ ਕੇ, ਮੋਟਰਾਂ ਲਾ ਲਾ ਕੇ ਉਸ ਪਾਣੀ ਨੂੰ ਬਾਹਰ ਕੱਢਿਆ ਜਾਂਦਾ, ਯਤਨ ਨਾਲ ਕੱਢਿਆ ਜਾਂਦਾ। ਤੇ ਕਹਿਣ ਲੱਗੇ ਉੱਡਦੇ ਜਾਂਦੇ ਬੱਦਲ ਨੂੰ ਕਦੇ ਮਸ਼ੀਨ ਲਾਈ ਹੈ ਪਾਣੀ ਥੱਲੇ ਡਿੱਗਣ ਵਾਸਤੇ? ਮਹਾਰਾਜ ਜੀ ਨਹੀਂ। ਉਹ ਫਿਰ ਕਿਵੇਂ ਡਿੱਗਦਾ? ਮਹਾਰਾਜ ਆਪਣੇ ਆਪ। ਕਹਿਣ ਲੱਗੇ ਇਸ ਤਰ੍ਹਾਂ ਵੇਦ ਸ਼ਾਸਤਰ ਜਿਹੜੇ ਨੇ ਨਾ, ਉਹ ਧਰਤੀ ਦੇ ਥੱਲੇ ਵਾਲਾ ਪਾਣੀ ਹੈ, ਜਿਨ੍ਹਾਂ ਦੀ ਸਮਝ ਨਹੀਂ ਆ ਸਕਦੀ, ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਯਤਨ ਦੇ ਨਾਲ ਕੱਢਿਆ ਜਾ ਸਕਦਾ ਤਤ ਉਹਨਾਂ ਵਿੱਚੋਂ। ਪਰ ਬਾਣੀ ਇੱਕ ਐਸਾ ਮੇਘ ਹੈ, ਇੱਕ ਐਸਾ ਬੱਦਲ ਹੈ ਜਿਹੜਾ ਆਪਣੇ ਆਪ ਵਰਸਦਾ ਤੇ ਸਭ ਨੂੰ ਹਰਾ ਭਰਾ ਕਰ ਦਿੰਦਾ। ਗਰੀਬ ਨਵਾਜ ਸਾਹਿਬ ਜੀ ਦੇ ਇਹ ਵਾਕ ਸੁਣ ਕੇ ਉਹਨਾਂ ਬ੍ਰਿਕਤੀਆਂ ਤੇ ਬ੍ਰਾਹਮਣਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ

ब्रह्म दी विचार नू जो गाएगा जो सुनेगा चित लाके। कबीर साहब फरमान करदे ने किसे किस्म दा शंका नहीं, सानू तो शंका बनी है ना, अज तक शंका बनी है, अज तक बाणी विचो रब नजर नहीं आया, क्योंकि शंका बनी हुई है। ते शंका जड़ी है डूब दिंदी है। ते कबीर साहब फरमान करदे ने कोई गावै को सुनै हरनामा चित लाए, कोई इस नू चित ला के गा लवे, कोई इस नू चित ला के सुन लवे, ते फिर पता की हुंदा, कहो कबीर संसा नहीं, अंत परम गत पाए, अंत परम गति दी प्राप्ति हो जांदी है। जेड़ा इस बाणी नू चित ला के सुने, जेड़ा इस बाणी नू चित ला के गावे, उस दी परम गति हो जांदी है, मुक्त हो जांदा है, संसार दे विचों बंधना तो रहत हो जांदा, जन्म मरण तो रहत हो जांदा। ते कबीर साहब ने ए भी फुरमान कीता नाल नाल भी दुनिया दे लोगो इस नू गीत ना जानेओ, बाणी नू गीत ना जानेओ, ए ब्रह्म दी विचार है, ए ब्रह्म दी विचार है। ते असी ते इस बाणी नू गीत ही सुन लिया, गीत ही समझ लिया। कन्ना नू आवाज चंगी लगनी चाहिदी है, दिल शीरवी आवाज होवे, दिल कश आवाज होवे, दिल पजीर आवाज होवे, जेड़ी दिल दे उपर असर पांदी चलदी जाए। ते फिर साडे कन्ना नू चंगी लगदी जांदी है, असी फिर उसकी ट्यून नू, असी फिर उसकी मधुर धुन नू सुन सुन कई मोहित हुंदे जाने हैं, पर उस दी विचार नहीं करदे भी ये गांधी की पई है, कहंदी की पई है, की कह रही है, नहीं सुनिया, अज तक नहीं सुनिया। साहिब गरीब नवाज सचे पातशाह जी महाराज दी कृपा दे नाल बड़ा समा हो गया श्री गुरु ग्रंथ साहिब महाराज नू स्थापित कीतिया होया, ते बड़े बड़े महापुरख आए संसार दे अंदर, व्यक्ति जिन्हां ने रब नू बाणी विचों प्रगट कर लिया, ते बाणी दे विचों रब दे दर्शन कीते, बाणी दा रूप आप हो गए, बाणी दा रूप हो गए। फिर जदों बाणी हिरदे दे अंदर वसी, ओ ब्रह्म दी बाणी है, जो विचार कहंदे हन ओह सच हो जांदा, जो विचार आखदे ने ओह सच हो जांदा। ए ते गल है मनन दी। गुरु साहिब ने फरमान कीता, सतगुर बचन तुम्हारे, हे अकाल पुरख परिपूर्ण परमात्म देव जीओ, तुम्हारे बचन, तुहाडे बचन, सतगुर बचन तुम्हारे निर्गुण निस्तारे, निर्गुणा नू नितार दिंदे ने, जिन्हां दी तरन दी आस नहीं हुंदी ओ तर जांदे ने। महा बिखादी दुष्ट अपवादी ते पुनीत संगारे, महा पापी महा दुष्ट लोग पुनीत हो जांदे ने। जेडे नरकां च जा रहे हुंदे ने ना, उन्हां दा जन्म पौ जांदा, जन्म घुम जांदा तेरी बाणी सुनन दे नाल। ये गुरु की बाणी है, गुरु की बाणी, ते गुरु की बाणी रसना विचों निकली हुई बाणी, अकाल की बाणी दा ऐसा जादू है, सप नू वस करन वाले ना, कीलन वाले सप नू बीन वजांदे ने, ते बीन दे अंदर कोई उसका जिहड़ा मंत्र है ना ओ गायन करदे ने, ते जहरीले तो जहरीला नाग भी उस मदर धुन नू सुन के ते झूमन लग जांदा। ते सत पुरखां ने फरमान कीता, सप ते कुछ जहरीला नहीं, इंसान बड़ा जहरीला, इंसान दा डंगया होया इंसान पानी नहीं मंगदा, सप दा ते इलाज है, पर इंसान दा डंग इंसान नू वज जावे ना, ओ पुश्तां दर पुश्तां पीढ़ियां दर पीढ़ियां चलदा रहिंदा, ओ डंग निकलदा ही नहीं। इस बाणी नू ब्रह्म दी विचार करके मनन वाले, गुरु करके मनन वाले तर गए ने। साहिब गुरु अर्जन देव जी महाराज पूर्ण गुरु हन, जदो बाणी एकत्र करन लगे ना, गोविंदवाल साहब जी दी धरती दे विच आए,
ਮੋਹਨ ਜੀ ਪਾਸੋਂ ਪੋਥੀਆਂ ਲੈਣ ਵਾਸਤੇ ਤੇ ਸ਼ਬਦ ਗਾਉਣੇ ਕੀਤੇ, ਅਕਾਲ ਪੁਰਖ ਦੀ ਸਿਫਤ ਗਾਣੀ ਸ਼ੁਰੂ ਕੀਤੀ। ਮਦਰ ਤੰਬੂਰਾ ਵਜਾ ਕੇ ਭੁੰਜੇ ਥੱਲੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਜਿੱਥੇ ਅੱਜ ਵੀ ਮੋਹਨ ਦਾ ਚੁਬਾਰਾ ਬਣਿਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਅੰਦਰ, ਪੋਥੀਆਂ ਮਿਲਣ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਨ੍ਹਾਂ ਪੋਥੀਆਂ ਨੂੰ ਜਿਹੜੀਆਂ ਕਿ ਅਜੇ ਗੁਰੂ ਦਾ ਰੂਪ ਨਹੀਂ ਸਨ ਹੋਈਆਂ, ਸੰਗ੍ਰਹਿਣ ਨਹੀਂ ਸਨ ਕੀਤੀਆਂ ਗਈਆਂ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁੰਦਰ ਪਾਲਕੀ ਮੰਗਵਾਈ ਸੋਨੇ ਦੀ। ਸੋਨੇ ਦੀ ਸੁੰਦਰ ਪਾਲਕੀ ਜਿਹੜੀ ਹੀਰਿਆਂ ਤੇ ਮੋਤੀਆਂ ਨਾਲ ਜੜਤਾ ਹੋਈ ਹੋਈ ਸੀ, ਸਤਿਗੁਰੂ ਗਰੀਬ ਨਵਾਜ ਨੇ ਉਸ ਦੇ ਅੰਦਰ ਉਸਦਾ ਨਿਵਾਸ ਕਰਵਾਇਆ। ਚੰਦਨ ਦਾ ਚੌਰ ਮੰਗਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਤੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਬੜੇ ਅਦਬ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਵਿੱਚ ਇਸ ਪੋਥੀਆਂ ਨੂੰ ਲੈ ਕੇ ਆਈਆਂ, ਜਿਹੜੀਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਰੂਪ ਹੈ। ਬੜਾ ਸਤਿਕਾਰ ਕੀਤਾ ਮਹਾਰਾਜ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰੀ ਸਾਰੀ ਰਾਤ ਚੌਰ ਕਰਦੇ ਰਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਦੱਸ ਦਿੱਤਾ ਵੀ ਇਹ ਗੁਰੂ ਕੀ ਬਾਣੀ ਤਾਰਨ ਯੋਗ ਹੈ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਉਸ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ। ਬਾਤ ਕੇਵਲ ਸ਼ਰਧਾ ਦੀ ਹੈ, ਸ਼ੰਕੇ ਦੀ ਬਾਤ ਨਹੀਂ। ਸਾਡੀ ਜ਼ਿੰਦਗੀ ਸ਼ੰਕੇ ਨਾਲ ਜੁੜ ਗਈ, ਕੋਈ ਵੀ ਗੱਲ ਹੋਵੇ ਨਾ ਅਸੀਂ ਸ਼ੰਕਾ ਪਹਿਲਾਂ ਕਰਦੇ ਬਈ ਇਹ ਗੱਲ ਨਹੀਂ ਹੈ, ਤੇ ਸ਼ੰਕਾ ਕਰਨ ਵਾਲੇ ਦਾ ਜੀਵਨ ਜਿਹੜਾ ਨਾ ਵਿਅਰਥ ਚਲਾ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੌਰ ਕਰਨ ਦੀ ਕੀ ਲੋੜ ਸੀ, ਸਾਰੀ ਸਾਰੀ ਰਾਤ ਜਾਗਣ ਦੀ ਕੀ ਲੋੜ ਸੀ। ਸ਼ਰਧਾ ਹੈ ਗੁਰੂ ਪ੍ਰਤੀ, ਸ਼ਰਧਾ ਪੈਦਾ ਹੋ ਜਾਏ। ਅੱਜ ਦੇ ਸਿੱਖ ਦੇ ਅੰਦਰ ਸ਼ਰਧਾ ਨਹੀਂ, ਇਹ ਗੱਲ ਨਾਪੀ ਤੋਲੀ ਜਾ ਚੁੱਕੀ ਹੈ ਵੀ ਅੱਜ ਦੇ ਸਿੱਖ ਦੇ ਹਿਰਦੇ ਦੇ ਅੰਦਰ ਸ਼ਰਧਾ ਹੈ ਹੀ ਨਹੀਂ ਗੁਰੂ ਪ੍ਰਤੀ। ਕਦੇ ਸ਼ਰਧਾ ਨਹੀਂ ਪ੍ਰਗਟ ਹੋ ਸਕਦੀ, ਪਹਿਰਾਵਾ ਜ਼ਰੂਰ ਹੈ, ਸ਼ਰਧਾ ਨਹੀਂ ਹੋ ਸਕਦੀ। ਜਿਸ ਗੁਰਸਿੱਖ ਦੇ ਹਿਰਦੇ ਅੰਦਰ ਸ਼ਰਧਾ ਹੈ ਨਾ, ਪਿਆਰ ਹੈ ਨਾ, ਉਸਦਾ ਪਿਆਰ ਅੱਖਾਂ ਵਿੱਚੋਂ ਉਮੰਡ ਉਮੰਡ ਕੇ ਬਾਹਰ ਨਿਕਲਦਾ। ਉਸਦਾ ਪਿਆਰ ਜਿਹੜਾ ਨਾ, ਉਸਦੀ ਸ਼ਰਧਾ ਹਿਰਦੇ ਵਿੱਚੋਂ ਫੁੱਟ ਫੁੱਟ ਬਾਹਰ ਨਿਕਲਦੀ ਤੇ ਅੱਖਾਂ ਆਂਸੂ ਨਾਲ ਭਰੀਆਂ ਹੁੰਦੀਆਂ ਨੇ, ਵੈਰਾਗ ਨਾਲ ਭਰੀਆਂ ਹੁੰਦੀਆਂ ਨੇ। ਗੁਰੂ ਕਾ ਸਿੱਖ ਗੁਰੂ ਕੀ ਬਾਤ ਸੁਣ ਕੇ ਕਿੰਤੂ ਨਹੀਂ ਕਰਦਾ, ਉਂਗਲ ਨਹੀਂ ਕਰਦਾ ਬਈ ਇਹ ਗੱਲ ਜਿਹੜੀ ਹੈ ਗੁਰੂ ਕੀ ਨਾ ਮੰਨਣ ਯੋਗ ਹੈ। ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਤੇ ਸਤਿਗੁਰੂ ਜੀ ਦਾ ਵੀ ਫੁਰਮਾਨ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਐ ਮੇਰੇ ਮਨਾ ਗੋਬਿੰਦ ਕੀ ਬਾਣੀ ਜਪ, ਗੋਬਿੰਦ ਗੋ ਪ੍ਰਤਪਾਲਣਾ ਕਰਨ ਵਾਲਾ, ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋ ਪ੍ਰਿਥਵੀ ਦੀ ਪਾਲਣ ਕਰਨ ਵਾਲਾ ਅਕਾਲ ਪੁਰਖ ਮਹਾਰਾਜ, ਉਸ ਦੀ ਬਾਣੀ ਨੂੰ ਜਪ ਜਿਹੜਾ ਸਾਰੇ ਸੰਸਾਰ ਅੰਦਰ ਰਮਿਆ ਹੋਇਆ, ਉਸ ਦੇ ਬ੍ਰਹਮ ਦੀ ਵਿਚਾਰ ਕਰ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਰਸਾ ਦਿੱਤਾ, ਦੀਵਾਨ ਸਜਿਆ ਹੋਇਆ, ਸਜੇ ਦੀਵਾਨਾ ਸੰਗਤਾਂ ਭਰਪੂਰ ਹਨ, ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਸਥਿਰ ਨੇ, ਨਾਰਦ ਮੁਨੀ ਆਇਆ ਤੂੰਬਾ ਵਜਾਉਂਦਾ ਹੋਇਆ ਸੰਗਤ ਵਿੱਚ, ਸਾਰੀ ਸੰਗਤ ਦੀ ਬਿਰਤੀ ਟੁੱਟ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਬਹਿ ਗਿਆ, ਹੱਸਣ ਲੱਗ ਗਿਆ, ਤੂੰਬਾ ਵਜਾਈ ਜਾ ਰਿਹਾ। ਸਿੱਖਾਂ ਨੇ ਉੱਠ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾਰਦ ਮੁਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ, ਨਾ ਰੋਕੋ ਨੀ, ਇਹਨੂੰ ਝੂਮਣ ਦਿਓ ਮਸਤੀ ਅੰਦਰ। ਆਖਿਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਨਾਰਦ ਮੁਨ ਨੇ ਤੂੰਬਾ ਕੀਤਾ ਬੰਦ, ਆਪਣੀ ਪ੍ਰੇਮ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰੱਖੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਿੱਖਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਕਹਿਣ ਲੱਗੇ, ਮਹਾਰਾਜ ਤੂੰਬਾ ਵਜਾਉਂਦਾ ਆ ਗਿਆ, ਸਾਡੀ ਬਿਰਤੀ ਉਖੜ ਗਈ। ਕਹਿਣ ਲੱਗੇ, ਉਹ ਬਿਰਤੀ ਕਿਹੜੀ ਹੋਵੇ ਜਿਹੜੀ ਉਖੜ ਜਾ, ਉਹ ਸਮਾਧੀ ਕਿਹੜੀ ਹੋਵੇ ਜਿਹੜੀ ਉਖੜ ਜਾ। ਸਮਾਧੀ ਲੱਗੀ ਹੋਵੇ ਸੰਸਾਰ ਚ ਭਾਵੇਂ ਜਿੰਨਾ ਸ਼ੋਰ ਗੁੱਲ ਮਰਜੀ ਹੋਵੇ, ਬਿਰਤੀ ਉਖੜੇ ਨਾ, ਸਮਾਧੀ ਉਖੜੇ ਨਾ। ਜੇ ਕਿਸੇ ਦੀ ਗੱਲ ਸੁਣ ਲਈ ਨਾ, ਕੰਨ ਦੂਜੇ ਪਾਸੇ ਖਿੱਚਿਆ ਗਿਆ, ਸਮਝੋ ਅਜੇ ਅੰਦਰਲਾ ਰਸ ਪ੍ਰਗਟ ਨਹੀਂ ਹੋਇਆ, ਬਾਹਰਲੇ ਰਸ ਦਾ ਹੀ ਉਮੀਦਦਾਰ ਹੈ ਇਨਸਾਨ ਜਿਹੜਾ ਗੱਲਾਂ ਸੁਣਨ ਲੱਗ ਜਾਂਦਾ। ਅਸੀਂ ਪਾਠ ਪੜ੍ਹਦੇ ਹੋਈਏ ਨਾ ਤੇ ਝੱਟ ਗੁਟਕਾ ਬੰਦ ਕਰ ਦਈਦਾ, ਕੋਈ ਆ ਜਾਵੇ
ਉਸ ਦੀ ਗੱਲ ਸੁਣਨ ਲੱਗ ਜੀ ਦੀ ਹੈ। ਸੁਣਾ ਗੱਲ, ਬਾਣੀ ਭਾਵੇਂ ਅੱਧ ਵਿਚਕਾਰ ਰਹਿ ਜੇ, ਭਾਵੇਂ ਪੰਜਵੀਂ ਪੌੜੀ ਹੋਵੇ ਤੇ ਭਾਵੇਂ ਸੱਤਵੀਂ ਹੋਵੇ ਭਾਵੇਂ ਦਸਵੀਂ ਹੋਵੇ, ਪੜ੍ਹਦੇ ਨਹੀਂ। ਨਾਲ ਨਾਲ ਫਿਰ ਕਈ ਵਾਰੀ ਬਾਣੀ ਵੀ ਪੜ੍ਹੀ ਜਾਂਦੇ, ਨਾਲ ਨਾਲ ਉਹਦੇ ਗੱਲਾਂ ਵੀ ਕਰੀ ਜਾਂਦੇ। ਇਹ ਚੰਗੀ ਬਾਣੀ, ਚੰਗਾ ਪਿਆਰ ਹੈ, ਚੰਗਾ ਏ ਬੈਰਾਗ ਹੈ। ਇਹ ਕਿਸ ਪਾਸੇ ਦਾ ਬੈਰਾਗ ਹੈ, ਕਿਸ ਪਾਸੇ ਦੀ ਰੁਟੀਨ ਹੈ, ਕਿਸ ਪਾਸੇ ਦੀ ਸ਼ਰਧਾ ਹੈ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ ਗੱਲਾਂ ਕਰੀ ਜਾਣੀਆਂ। ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕੋਈ ਚਾਹ ਨਾਸ਼ਤਾ ਤਿਆਰ ਹੋ ਕੇ ਆ ਜਾਂਦੀ, ਗੁਟਕਾ ਰੱਖ ਦੀ ਦਾ ਪਹਿਲਾਂ ਉਹ ਛੱਕੀ ਦਾ, ਬਾਅਦ ਵਿੱਚ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੀ ਦੀ ਏ। ਐ ਤੇ ਸਾਡਾ ਪਿਆਰ ਹੈ, ਇਹ ਤੇ ਸਾਡੀ ਸ਼ਰਧਾ, ਸਾਡਾ ਜੀਵਨ ਵੇਖੋ ਵੀ ਕਿੰਨਾ ਕੁ ਅਸਲੀ ਹੈ, ਕਿਤਨਾ ਕੁ ਚੰਗਾ ਜੀਵਨ ਹੈ। ਮਹਾਰਾਜ ਕਹਿਣ ਲੱਗੇ, ਤੁਹਾਡੀ ਅਜੇ ਅੰਦਰਲੀ ਬਿਰਤੀ ਪ੍ਰਗਟ ਨਹੀਂ ਹੋਈ, ਸ਼ਰਧਾ ਨਹੀਂ ਪ੍ਰਗਟ ਹੋਈ, ਤੁਹਾਡੀ ਬਿਰਤੀ ਅਜੇ ਰੱਬ ਨਾਲ ਜੁੜੀ ਨਹੀਂ। ਨਹੀਂ ਤੇ ਬਾਹਰੀ ਤੂੰਬਾ ਵੱਜਦਾ ਹੋਵੇ, ਭਾਵੇਂ ਜੋ ਮਰਜ਼ੀ ਵੱਜਦਾ ਹੋਵੇ, ਤੁਹਾਡੀ ਬਿਰਤੀ ਉਖੜੇ ਕਿਵੇਂ ਸਿੱਖੋ। ਮਹਾਰਾਜ ਗਰੀਬ ਨੂੰ ਅੱਜ ਕਹਿਣ ਲੱਗੇ, ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਤੇ ਉਧਾਰ ਹੋ ਜਾਂਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪ੍ਰੇਮ ਭੇਟ ਕੀਤੇ ਹੋਏ, ਜਿਹੜੇ ਤੀਰ ਸਨ ਨਾ, ਖੰਭ ਸਨ, ਖੰਭ ਤੀਰਾਂ ਦੇ ਨਾਲ ਬੰਨ ਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪੂਰੇ ਜ਼ੋਰ ਦੇ ਨਾਲ ਚਿੱਲਾ ਚੜਾਇਆ, ਤੀਰ ਚਲਾਇਆ, ਤੀਰ ਬੜੀ ਦੂਰ ਤੱਕ ਗਿਆ, ਚਾਰੇ ਦਿਸ਼ਾ ਵੱਲ ਤੀਰ ਚਲਾ ਕੇ ਮਹਾਰਾਜ ਕਹਿਣ ਲੱਗੇ, ਤੀਰ ਲੱਭ ਕੇ ਲਿਆਓ। ਸਾਰੇ ਦੇ ਸਾਰੇ ਸਿੰਘ ਜਿਹੜੇ ਤੀਰ ਲੱਭਣ ਵਾਸਤੇ ਚਲੇ ਗਏ, ਸ਼ਾਮ ਹੋ ਗਈ, ਵਾਪਸ ਆ ਗਏ, ਤੀਰ ਨਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਤੀਰ ਚਲਾਉਂਦੇ ਸੀ, ਅਸੀਂ ਅੱਧੇ ਘੰਟੇ ਘੰਟੇ ਚ ਹੱਦ ਤੀਰ ਲੱਭ ਕੇ ਲੈ ਆਉਂਦੇ ਸੀ। ਅੱਜ ਕਿਹੜੇ ਤੀਰ ਚਲਾਏ ਨੇ ਤੁਸੀਂ ਵੀ, ਅੱਜ ਤੇ ਮਿਲੇ ਹੀ ਨੀ, ਸ਼ਾਮਾਂ ਪੈ ਗਈਆਂ ਨੇ, ਤੀਰ ਲੱਭਿਆ ਹੀ ਨੀ ਕਿਤੇ ਵੀ, ਐਡੀ ਦੂਰ ਜਾਣ ਵਾਲਾ ਤੀਰ ਕਿੱਥੇ ਹੈ। ਮਹਾਰਾਜ ਅਸੀਂ ਬੜੀ ਬੜੀ ਕੋਹਾਂ ਤੱਕ ਤੀਰ ਲੱਭ ਆਏ, ਤੇ ਗਰੀਬ ਨੂੰ ਅੱਜ ਕਹਿਣ ਲੱਗੇ, ਤੀਰ ਉਹੀ ਸੀ, ਤੀਰ ਤੁਹਾਡੇ ਇਲਾਕੇ ਵਿੱਚ ਡਿੱਗਣਾ ਸੀ, ਪਰ ਉਸ ਦੇ ਨਾਲ ਬੰਨੇ ਹੋਏ ਹਮਾ ਪੰਛੀ ਦੇ ਜਿਹੜੇ ਖੰਭ ਸੀ ਨਾ, ਹਮਾ ਪੰਛੀ ਦੇ ਖੰਭ, ਕਈ ਹਮਾਯੂ ਪੰਛੀ ਕਹੀ ਜਾਂਦੇ ਨੇ, ਹਮਾਯੂ ਪੰਛੀ ਨੀ, ਹਮਾ ਪੰਛੀ, ਹਮਾ ਪੰਛੀ ਦੇ ਜਿਹੜੇ ਖੰਭ ਸਨ ਨਾ, ਜਿਹੜੇ ਤੀਰ ਨਾਲ ਬੰਨ ਦਿੱਤੇ, ਤੇ ਉਹ ਜਿਹੜਾ ਪੰਛੀ ਹੈ ਨਾ, ਉਹ ਰਹਿੰਦਾ ਪਰਲੋਕ ਵਿੱਚ, ਸੱਚਖੰਡ ਵਿੱਚ, ਉਹ ਉਥੇ ਦਾ ਆਦਿ ਹੈ, ਜਿੱਥੇ ਦਾ ਰਹਿਣ ਵਾਲਾ ਪੰਛੀ ਹੈ ਨਾ, ਜਦੋਂ ਤੀਰ ਚਲਾਇਆ ਖੰਭਾਂ ਵਿੱਚ, ਇਤਨੀ ਤਸੀਰ ਵੀ ਤੀਰਾਂ ਨੂੰ ਵੀ, ਧੁਰ ਅੰਦਰ ਗੁਰਸਿੱਖ ਦਾ ਨਿਵਾਸ ਹੋਏਗਾ, ਉਥੇ ਜਾ ਕੇ ਗੁਰਸਿੱਖ ਨਿਵਾਸ ਕਰੇਗਾ। ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ, ਜਿਵੇਂ ਪੰਛੀ ਦੇ ਖੰਭ ਤੀਰਾਂ ਨੂੰ ਲੈ ਗਏ ਨੇ, ਇਸ ਤਰ੍ਹਾਂ ਬਾਣੀ ਜਪਣ ਵਾਲੇ ਦਾ ਉਧਾਰ ਸਿੱਧਾ ਹੋਏਗਾ ਤੇ ਚਲਾ ਜਾਏਗਾ, ਉਹ ਉਰਲੇ ਪਾਸੇ ਕਿਤੇ ਨੀ ਖੜੇਗਾ, ਨਾਨ ਸਟਾਪ ਜਾਏਗਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ, ਬ੍ਰਹਮ ਦੀ ਵਿਚਾਰ ਕਰੋ, ਗੀਤ ਸਮਝ ਕੇ ਇਸ ਨੂੰ ਨਾ ਮੰਨੋ, ਗੁਰੂ ਸਮਝ ਕੇ ਇਸ ਦਾ ਪਵਿੱਤਰ

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਕੌਣ? ਬੜੀ ਕਮਾਲ ਦੀ ਗੱਲ ਆਖੀ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤ ਆਦ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਹੈ, ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ, ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀ ਇਹ ਕੌਣ? ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ? ਨਿਤ ਨਿਤ ਦੁਖੀ ਇਹ ਕੌਣ? ਕਹਿੰਦੇ ਮੈਥੋਂ ਨਹੀਂ ਇਸਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀ ਇਹ ਕੌਣ? ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ, ਤੇ ਪੋਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ, ਇਸ ਕਰਕੇ ਦੇਹੀ ਨੂੰ ਸੋਧੋ। ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਨ ਰਾਮ ਰਤਨ, ਉਹ ਰਾਮ ਜਿਊਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ, ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਤਰਕ ਕਾਇਆ ਸਦਕੇ ਵਿੱਚ ਦੇ ਕਰਤਾ ਬੀਓ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠਸਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜਿਊਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੈਡ ਅਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਨੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ।
खाना पीना बोलना चलना सुनना देखना इत्यादि। आओ उस तो बाद क्योंकि महाराज जी ने आख्या भांडा धोए, इस भांडे नू धोना है, इस शरीर रूपी भांडा है अंदरों मैला होया पिया है, इसनू साफ करना है, इस दियां आत्तां नू साफ करना है। सो इस भांडे नू योग बनाना है कि इस नाम रूपी अमृत पै सके। बैस धूप देवो तौ दूधे को जावो, इस भांडे नू धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे, इस भांडे च निम्रता होवे, इस भांडे दे विच केयरिंगनैस होवे, गिविंगनैस होवे, इस भांडे दे विच फॉरगिविंगनैस होवे, माफी होवे, इस भांडे दे विच तमाम किस्म दे गुण होण, इस भांडे दे अंदर श्रद्धा होवे, कहिंदे तां इह जाके भांडा शुद्ध हुंदा है। ते जदों इह भांडा शुद्ध हुंदा है तुसी एक लैवल ते कम कर लिया, हुण अगला है दूसरा लैवल, वह है माइंड दा। माइंड दी साडी बहुत वड्डी प्रॉब्लम है। गुरु तेग बहादुर साहब महाराज आखदे हन

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ।

ਦੀਆਂ ਗਲਿਮਸ ਆਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਏਕੋ ਨਾਮਾ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤਾਂ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ, ਸਾਨੂੰ ਕਹਿਣਾ ਪੈਂਦਾ ਨਾ ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤਾਂ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ। ਨੋ ਮੈਟਰ ਵਟ ਯੂ ਆਰ ਡੂਇੰਗ, ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਹਾਂ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ 'ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ, ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ। ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸਡ। ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ, ਗੁਰੂ ਬਾਬਾ ਜੀ ਆਖਦੇ ਹਨ, ਸੁਰਤੀ ਦਾ। ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ, ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ, ਪਰ ਇੱਕ ਬੰਦਾ ਸੁਣਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ। ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤਾਂ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ। ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ, ਕਿਉਂਕਿ ਧਿਆਨ ਕਿਤੇ ਹੋਰ ਸੀ। ਸੋ ਤੀਸਰੀ ਸਾਧਨਾ ਹੈ ਧਿਆਨ। ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ 'ਚ ਇਹ ਤਿੰਨ ਗੱਲਾਂ ਆਖ ਦਿੱਤੀਆਂ, ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ

0: ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟਰ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ। ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ, ਉਹਨਾਂ ਉੱਤੇ ਆਪਣਾ ਕੰਟਰੋਲ ਕਰੋ। ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ 'ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ। ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ। ਇਹ ਪਹਿਲੀ ਦਫ਼ਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ। ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ। ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨ ਨਾਟ। ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ ਦੇਰ ਇਜ਼ ਨੋ ਰੂਮ ਫਾਰ ਦਾ ਥਾਟ, ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ। ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ। ਤਾਂ ਮਹਾਰਾਜ ਜੀ ਆਖਦੇ ਹਨ, ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ। ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ। ਮਹਾਰਾਜ ਜੀ ਆਖਦੇ ਹਨ, ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ। ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ। ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸ ਦੀ ਸੁਰਤ ਰੱਖਦੇ ਹਾਂ ਕਿ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ। ਇੱਕ ਹੈ ਸਾਡੀ ਸੁਰਤੀ, ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ। ਬੜਾ ਸਟਲ ਅਭਿਆਸ ਹੈ, ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ। ਤਾਂ ਤੁਸੀਂ, ਅਸੀਂ ਕੀ ਅਚੀਵ ਕਰਾਂਗੇ? ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ। ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ। ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ। ਉਸ ਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ। ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਤ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ। ਸੁਰਤੀ ਸੁਰਤ ਰਲਾਈ ਹੈ ਏਤ, ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ। ਇਹ ਅਭਿਆਸ ਹਰ ਵੇਲੇ ਕਰੋ, ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ। ਕਿਉਂਕਿ ਜਿਤਨੀ ਦੇਰ ਤੱਕ ਧਿਆਨ ਅਤੇ ਸੁਰਤੀ ਬਹੁਤ ਬਾਰੀਕ, ਬਹੁਤ ਮਾਨਿਊਟਲੀ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਨਹੀਂ ਦੇਖ ਸਕਦੇ, ਉਤਨੀ ਦੇਰ ਤੱਕ ਉਹ ਆਤਮਾ ਜਿਹੀ ਸੂਕਸ਼ਮ ਚੀਜ਼ ਨੂੰ ਨਹੀਂ ਦੇਖ ਸਕਦੇ ਹੋਣੀ ਚਾਹੀਦੀ। ਉਸ ਦੇ ਵਾਸਤੇ ਇਹ ਅਭਿਆਸ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਜੋ ਫਰਮਾਇਆ ਹੈ, ਆਪ ਜੀ ਦੀ ਸੇਵਾ ਚ ਮੈਂ ਦੱਸਦਾ ਹਾਂ ਕਿ ਇਸੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇਹ ਤਿੰਨੇ ਚੀਜ਼ਾਂ ਆਖੀਆਂ ਹਨ। ਨੰਬਰ ਇੱਕ, ਭਾਂਡਾ ਧੋਏ ਬੈਸ ਧੂਪ ਦੇ ਹੋ, ਆਪਣੇ ਇਸ ਭਾਂਡੇ ਨੂੰ ਸ਼ੁੱਧ ਕਰੋ। ਤੋ ਦੁੱਧੇ ਕੋ ਜਾਓ, ਜੇ ਭਾਂਡਾ ਮੈਲਾ ਹੈ, ਸ਼ੁੱਧ ਨਹੀਂ ਹੈ, ਉਸ ਦੁੱਧ ਪਾਇਆ ਕੀ ਖਰਾਬ ਨਹੀਂ ਹੋ ਜਾਏਗਾ? ਫਿਰ ਕਹਿੰਦੇ ਹਨ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੁੱਧ ਕਰਮ, ਕਹਿੰਦੇ ਜਿਹੜੇ ਤੁਹਾਡੇ ਕਰਮ ਹਨ ਨਾ, ਕਰਮ ਕੀ ਹਨ? ਬੋਲਣਾ, ਇਹ ਵੀ ਤੇ ਕਰਮ ਹੀ ਹੈ ਨਾ। ਸਾਰੀ ਇੰਟਰੈਕਸ਼ਨ ਜਿਤਨੀ ਵੀ ਹੈ ਸਾਡੀ ਹਿਊਮਨ ਲਾਈਫ ਦੇ ਵਿੱਚ, ਉਹ ਸਾਡੇ ਕਰਮ ਹਨ। ਕਹਿੰਦੇ ਉਹ ਦੁੱਧ ਵਰਗੇ ਸੱਚੇ ਸੁੱਚੇ ਪਵਿੱਤਰ ਹੋਣੇ ਚਾਹੀਦੇ ਹਨ, ਦੁੱਧ ਵਰਗੇ ਸਾਫ, ਦੁੱਧ ਵਰਗੇ ਨਿਰਮਲ ਕਰਮ ਹੋਣ। ਝੂਠ ਨਾ ਬੋਲਿਆ ਜਾਏ, ਕੌੜਾ ਨਾ ਬੋਲਿਆ ਜਾਏ, ਫਿੱਕਾ ਨਾ ਬੋਲਿਆ ਜਾਏ, ਹਉਮੇ ਚ ਨਾ ਬੋਲਿਆ ਜਾਏ, ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਘਰ ਜਾਵੋ। ਕਹਿੰਦੇ ਕਿਸੇ ਨੂੰ ਵੀ ਕਦੇ ਤੁਹਾਤੋਂ ਦੁੱਖ ਨਾ ਪਹੁੰਚੇ, ਤਾਂ ਤੁਸੀਂ ਪਤ ਦੇ ਨਾਲ ਵਾਹਿਗੁਰੂ ਦੇ ਘਰ ਚ ਜਾ ਸਕਦੇ ਹੋ। ਤੁਹਾਤੋਂ ਅਗਰ ਕੋਈ ਸ਼ਖਸ ਹਰਟ ਹੁੰਦਾ ਹੈ, ਤੇ ਉਹ ਨਿਰਮਲ ਕਰਮ ਨਹੀਂ ਹੈ, ਦੁੱਧ ਵਰਗੇ ਕਰਮ ਨਹੀਂ ਹਨ। ਕਹਿੰਦੇ ਤੁਹਾਡੇ ਕਰਮ ਦੁੱਧ ਵਰਗੇ ਹੋਣੇ ਚਾਹੀਦੇ ਹਨ। ਸੋ ਦੁੱਧ ਕੀ ਹੈ? ਦੁੱਧ ਵਰਗੇ ਕਰਮ। ਭਾਂਡਾ ਕੀ ਹੈ? ਇਹ ਸਰੀਰ। ਇਹ ਸਾਫ ਸੁਥਰਾ ਹੋਵੇ ਤੇ ਦੁੱਧ ਕਰਮ ਜੋ ਹਨ ਦੁੱਧ ਵਰਗੇ, ਉਹ ਇਸ ਦੇ ਵਿੱਚ ਦੁੱਧ ਪਾਇਆ ਹੋਵੇ, ਫਿਰ ਮੱਖਣ ਕੱਢਣ ਦੇ ਵਾਸਤੇ ਅਸੀਂ ਉਸ ਦੁੱਧ ਨੂੰ ਜਾਗ ਲਗਾਉਂਦੇ ਹਾਂ। ਉਸ ਦੁੱਧ ਨੂੰ ਜਾਗ ਲਗਾਉਂਦੇ ਨਾ ਦਹੀਂ ਪਾ ਕੇ। ਕਹਿੰਦੇ ਉਸ ਦੁੱਧ ਨੂੰ ਜਾਗ ਕਿਵੇਂ ਲਗਾਉਣਾ ਹੈ? ਤਾਂ ਕਿ ਉਹ ਦਹੀਂ ਬਣੇ। ਸ਼ੁਭ ਕਰਮ ਹੋ ਗਿਆ ਦੁੱਧ, ਸਰੀਰ ਹੋ ਗਿਆ ਭਾਂਡਾ, ਹੁਣ ਜਾਗ ਲਗਾਉਣਾ ਹੈ। ਕਹਿੰਦੇ ਸੁਰਤੀ ਦਾ ਜਾਗ ਲਗਾਓ, ਸੁਰਤੀ ਦਾ ਜਾਗ ਲਗਾਓ, ਜਿਹੜੀ ਇਸ ਦੁੱਧ ਨੂੰ ਤਬਦੀਲ ਕਰਕੇ ਉਸ ਫਾਰਮ ਚ ਕਰ ਦੇਗੀ ਜਿੱਥੋਂ ਮੱਖਣ ਨੇ ਨਿਕਲਣਾ। ਰੱਬ ਹੈ ਮੱਖਣ, ਔਰ ਰੱਬ ਮੱਖਣ ਦੇ ਵਾਸਤੇ ਮਹਾਰਾਜ ਨੇ ਇਹ ਸਨੇਰੀਓ ਸਾਡੇ ਸਾਹਮਣੇ ਰੱਖਿਆ ਹੈ, ਇਹ ਸਿਮਲੀ ਦਿੱਤੀ ਹੈ। ਕਹਿੰਦੇ ਸੁਰਤ ਸਮਾਇਣ, ਸਮਾਇਣ ਦਾ ਮਤਲਬ ਹੁੰਦਾ ਹੈ ਜਾਗ ਲਗਾਉਣਾ। ਭਾਂਡਾ ਤੁਹੇ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ। ਕਹਿੰਦੇ ਦੁੱਧ ਤੁਹਾਡੇ ਪਾਸ ਆ ਗਿਆ, ਸ਼ੁਭ ਕਰਮ ਉਹ ਹੈ ਦੁੱਧ, ਹੁਣ ਸੁਰਤ ਸਮਾਇਣ। ਸੁਰਤੀ ਦੀ ਆਦਤ, ਸੁਰਤੀ ਦਾ ਅਭਿਆਸ ਇੱਕ ਐਸਾ ਜਾਗ ਹੈ ਜਿਹੜਾ ਤੁਸੀਂ ਲਗਾ ਦਿਓ। ਹਰ ਵੇਲੇ ਆਪਣੀ ਸੁਰਤੀ ਦੀ ਸੁਰਤ ਰੱਖੋ ਕਿ ਸੁਰਤੀ ਕੀ ਕਰ ਰਹੀ ਹੈ, ਸੁਰਤੀ ਕੀ ਦੇਖ ਰਹੀ ਹੈ, ਸੁਰਤੀ ਕੀ ਸੋਚ ਰਹੀ ਹੈ। ਸੁਰਤੀ ਦੀ ਸੁਰਤ ਰੱਖੋ, ਧਿਆਨ ਦਾ ਧਿਆਨ ਰੱਖੋ, ਇਹ ਦੋ ਗੱਲਾਂ ਯਾਦ ਰੱਖੋ। ਸੁਰਤੀ ਦੀ ਸੁਰਤ ਰੱਖੋ। ਇਹ ਕਿਵੇਂ ਹੋਏਗਾ? ਹੁਣ ਲੰਗਰ ਛਕਦੇ ਹੋ ਤੇ ਲੰਗਰ ਅਸੀਂ ਹੱਥਾਂ ਨਾਲ ਛਕ ਰਹੇ ਹਾਂ, ਦੰਦਾਂ ਨਾਲ ਚਬਾ ਰਹੇ ਹਾਂ, ਪਰ ਸੁਰਤੀ ਨਾਲ ਕੀ ਕਰ ਰਹੇ ਹਾਂ? ਸੁਰਤੀ ਕਿੱਥੇ ਹੈ? ਨਾਲ ਦੀ ਨਾਲ ਇਹ ਵੀ ਕੰਮ ਕਰ ਲਓ। ਲੰਗਰ ਮੈਂ ਛਕ ਰਿਹਾ ਹਾਂ, ਸੁਰਤੀ ਕਿੱਥੇ ਹੈ? ਤੇ ਜੇ ਸੁਰਤੀ ਉੱਥੇ ਲੰਗਰ ਨਹੀਂ ਛਕ ਰਹੀ ਤੇ ਸੁਰਤੀ ਨੂੰ ਵਾਪਸ ਲੈ ਆਓ। ਕਿ ਸੁਰਤੀ ਵੀ ਉੱਥੇ ਹੀ ਪ੍ਰੈਜੈਂਟ ਹੋਵੇ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਲੰਗਰ ਛਕ ਰਹੇ ਹੋ, ਤਾਂ ਕਿ ਤੁਹਾਡੀ ਸੁਰਤੀ ਉਸ ਟੋਟਲ ਜੋ ਐਕਸਪੀਰੀਅੰਸ ਨੂੰ ਐਕਸਪੀਰੀਅੰਸ ਕਰੇ ਕਿ ਤੁਸੀਂ ਬੁਰਕੀ ਤੋੜ ਰਹੇ ਹੋ, ਉਸਨੂੰ ਮੂੰਹ ਚ ਪਾ ਰਹੇ ਹੋ, ਉਸਨੂੰ ਚਬਾ ਰਹੇ ਹੋ। ਸੁਰਤੀ ਸ਼ੁੱਡ ਬੀ ਪਾਰਟ ਆਫ ਐਵਰੀਥਿੰਗ, ਬਟ ਵੈਨ ਵੀ ਡੂ ਥਿੰਗਸ ਵੀ ਆਰ ਐਬਸੈਂਟ। ਅਸੀਂ ਖਾਣਾ ਖਾ ਰਹੇ ਹੁੰਦੇ ਹਾਂ, ਸੁਰਤੀ ਕਰਕੇ ਅਸੀਂ ਕਿਤੇ ਹੋਰ ਹੁੰਦੇ ਹਾਂ, ਪ੍ਰੈਜੈਂਟ ਨਹੀਂ ਹੁੰਦੇ। ਸੁਰਤੀ ਦਾ ਅਭਿਆਸ ਇਸ ਤਰ੍ਹਾਂ ਕਰਨਾ ਹੈ, ਹਰ ਚੀਜ਼ ਦੇ ਵਿੱਚ ਸੁਰਤ ਨੂੰ ਉੱਥੇ ਪ੍ਰੈਜੈਂਟ ਰੱਖਣਾ ਹੈ, ਸੁਰਤੀ ਦੇ ਉੱਤੇ ਸੁਰਤ ਰੱਖਣੀ ਹੈ। ਇਸ਼ਨਾਨ ਕਰ ਰਹੇ ਹੋ ਤੇ ਸੁਰਤੀ ਨੂੰ ਦੇਖਣਾ ਹੈ ਕਿ ਸੁਰਤ ਕਿੱਥੇ ਹੈ, ਇਸ਼ਨਾਨ ਹੀ ਕਰ ਰਹੀ ਹੈ ਜਾਂ ਕੁਛ ਹੋਰ ਕਰ ਰਹੀ ਹੈ। ਸੈਰ ਕਰ ਰਹੇ ਹੋ ਉਦੋਂ ਸੁਰਤੀ ਨੂੰ ਦੇਖਣਾ ਹੈ ਕਿ ਸੁਰਤੀ ਸੈਰ ਹੀ ਕਰ ਰਹੀ ਹੈ ਜਾਂ ਕਿਤੇ ਹੋਰ ਹੈ। ਸੈਰ ਅਸੀਂ ਸਿੰਘਾਪੁਰ ਚ ਕਰ ਰਹੇ ਹੋਈਏ ਤੇ ਸੁਰਤੀ ਕਰਕੇ ਇੰਡੀਆ ਚ ਤੁਰੇ ਫਿਰਦੇ ਹੋਈਏ, ਸੁਰਤੀ ਵੀ ਉੱਥੇ ਹੀ ਹੋਵੇ। ਇਹ ਹੈ ਸੁਰਤੀ ਦਾ ਅਭਿਆਸ। ਯਾਨੀ ਕੁਛ ਵੀ ਕਰਨਾ ਹੈ ਉਸ ਦੇ ਵਿੱਚ ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ, ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਨ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ। ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ, ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ 'ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ 'ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ 'ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ, ਕਿ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕਿ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ 'ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀਂ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗਸ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ 'ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ ਮਨ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਸਵਾਰ ਰਹਿਣਾ ਹੈ। ਤੀਸਰੀ ਗੱਲ, ਸੁਰਤੀ ਦਾ ਜਾਗ ਲਗਾਉਣਾ ਹੈ। ਦੁੱਧ ਵਰਗੇ ਕਰਮ ਕਰਨੇ ਹਨ, ਨਿਰਮਲ, ਪਵਿੱਤਰ, ਇਤਨੇ ਅੱਛੇ ਕਰਮ ਕਰਨੇ ਹਨ ਕਿ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕੇ ਦੁੱਧ ਵਰਗ, ਔਰ ਫਿਰ ਉਸ ਦੁੱਧ ਨੂੰ ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਅਭਿਆਸ ਕਰਨਾ ਹੈ। ਇਸ਼ਨਾਨ ਕਰਨ ਵੇਲੇ ਸੁਰਤੀ ਕਿੱਥੇ ਹੈ? ਬਿਸਤਰੇ ਉੱਤੇ ਲੇਟੇ ਪਏ ਹੋ, ਸੁਰਤੀ ਕਿੱਥੇ ਹੈ? ਖਾਣਾ ਖਾ ਰਹੇ ਹੋ, ਸੁਰਤੀ ਕਿੱਥੇ ਹੈ? ਕਾਰ ਚਲਾ ਰਹੇ ਹੋ, ਸੁਰਤੀ ਕਿੱਥੇ ਹੈ? ਸੈਰ ਕਰ ਰਹੇ ਹੋ, ਸੁਰਤੀ ਕਿੱਥੇ ਹੈ? ਜਿਸਨੇ ਸੁਰਤੀ ਦਾ ਅਭਿਆਸ ਕਰਨਾ ਸ਼ੁਰੂ ਕਰਤਾ ਉਸਨੇ ਇਸ ਨੂੰ ਕੰਟੀਨਿਊਸਲੀ ਹਰ ਵਕਤ ਕਰਨਾ ਹੈ। ਉਸ ਦੇ ਵਿੱਚ ਕੋਈ ਫਿਰ ਜੋ ਹੈ ਉਹ ਟਾਈਮ ਅਜਿਹਾ ਨਹੀਂ ਕਿ ਹੁਣ ਨਾ ਕੀਤਾ ਜਾਏ। ਦਿਸ ਇਜ਼ ਔਨ ਗੋਇੰਗ ਥਿੰਗ। ਸੁਰਤੀ ਦਾ ਅਭਿਆਸ ਹਰ ਵੇਲੇ ਕਰਨਾ। ਸੁਰਤੀ ਦਾ ਅਭਿਆਸ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸੁਰਤੀ ਨੇ ਇਤਨੀ ਸ਼ਾਰਪ ਹੋ ਜਾਣਾ ਹੈ, ਇਤਨੀ ਕੰਟਰੋਲਡ ਹੋ ਜਾਣਾ ਹੈ, ਇਤਨੀ ਮਾਈਨਿਊਟਲੀ ਦੇਖ ਸਕਣ ਦੇ ਉਸਨੇ ਕਾਬਿਲ ਹੋ ਜਾਣਾ ਹੈ ਕਿ ਉਹੀ ਸੁਰਤੀ ਦੇ ਵਿੱਚ ਇੱਕ ਦਿਨ ਆਤਮਾ ਨੇ ਆਉਣਾ ਸ਼ੁਰੂ ਹੋ ਜਾਣਾ ਹੈ। ਉਸੇ ਹੀ ਸੁਰਤੀ ਦੇ ਵਿੱਚ ਉਹ ਵਾਹਿਗੁਰੂ ਜੀ ਦੀ ਜੋ ਜੋਤ ਹੈ ਉਸਨੇ ਆਉਣਾ ਸ਼ੁਰੂ ਹੋ ਜਾਣਾ ਹੈ। ਹੁਣ ਜ਼ਿਆਦਾ ਸਮਾਂ ਨਹੀਂ ਹੈ, ਇਸ ਕਰਕੇ ਕੀਰਤਨ ਦੀ ਜੋ ਵਿਚਾਰਾਂ ਦੀ ਲੜੀ ਅੱਜ ਇੱਥੇ ਸੰਪੂਰਨ ਹੁੰਦੀ ਹੈ। ਜੋ ਟੌਪਿਕ ਆਰੰਭ ਹੋਇਆ ਸੀ ਉਸਨੂੰ ਅੱਜ ਇੱਥੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਅਸੀਂ ਕੰਪਲੀਟ ਕਰ ਰਹੇ ਹਾਂ। ਔਰ ਇਹਨਾਂ ਵਿਚਾਰਾਂ ਨੂੰ ਆਪ ਆਪਣੇ ਅਭਿਆਸ ਦੇ ਵਿੱਚ ਲਿਆਓ, ਸੁਰਤੀ ਦੀ ਸਾਧਨਾ ਕਰੋ, ਔਰ ਰੋਜ਼ਾਨਾ ਆਪਣੇ ਆਪਣੇ ਜੀਵਨ ਦੇ ਵਿੱਚ ਕੋਈ ਟਾਈਮ ਜ਼ਰੂਰ ਕਮਿਟ ਕਰ ਲਓ। ਸਵੇਰੇ ਸੂਟ ਕਰਦਾ ਹੈ ਜਾਂ ਰਾਤ ਨੂੰ ਸੂਟੇਬਲ ਹੈ ਜਾਂ ਦੁਪਹਿਰੇ, ਪਰ ਇੱਕ ਟਾਈਮ ਐਸਾ ਹੋਵੇ ਜੋ ਤੁਹਾਡਾ ਸਿਰਫ ਆਪਣੇ ਵਾਸਤੇ ਹੋਵੇ, ਉਸ ਵਕਤ ਦੇ ਵਿੱਚ ਰੋਜ਼ਾਨਾ ਵਾਹਿਗੁਰੂ ਸ਼ਬਦ ਦਾ ਅਭਿਆਸ ਜੋ ਹੈ ਉਹ ਨਿਤਨੇਮ ਦੇ ਨਾਲ ਕਰਨਾ ਹੈ, ਔਰ ਬਹੁਤ ਧਿਆਨ ਦੇ ਨਾਲ ਜਾਗਰੂਕਤਾ ਦੇ ਨਾਲ ਕਰਨਾ ਹੈ, ਔਰ ਉਸ ਦੇ ਨਾਲ ਨਾਲ ਅਗਰ ਹੋ ਸਕੇ ਤੇ ਗੁਰੂ ਬਾਬਾ ਜੀ ਦੀ ਬਾਣੀ ਦਾ ਅਭਿਆਸ ਜਿਤਨਾ ਵੱਧ ਸਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਪੇਜ ਰੋਜ਼ਾਨਾ ਪੜਿਆ ਜਾਏ। ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹਨ ਤੇ ਗੁਟਕਿਆਂ ਆਦਿ ਤੋਂ ਪੜ ਲਿਆ ਜਾਏ। ਤੇ ਇਸ ਤਰ੍ਹਾਂ ਆਪਣੇ ਮਨ ਨੂੰ ਹਰ ਵਕਤ ਕਿਸੇ ਦਾਇਰੇ ਦੇ ਵਿੱਚ ਰੱਖਣਾ ਹੈ, ਤੇ ਇਸ ਦਾਇਰੇ ਦੇ ਵਿੱਚ ਰੱਖ ਕੇ ਜੋ ਅਭਿਆਸ ਕਰਦਾ ਜਾਏਗਾ ਉਸ ਦਾ ਅੰਦਰ ਵੀ ਸ਼ੁੱਧ ਹੁੰਦਾ ਜਾਏਗਾ, ਸਰੀਰ ਵੀ ਉਸਦਾ ਮੰਦਰ ਬਣ ਜਾਏਗਾ, ਸਰੀਰ ਉਸਦਾ ਰੱਬ ਦੀ ਕਾਮਣੀ ਬਣ ਜਾਏਗਾ, ਸਰੀਰ ਉਸਦਾ ਸਰੋਵਰ ਬਣ ਜਾਏਗਾ, ਔਰ ਉਸ ਸਰੋਵਰ ਦੇ ਵਿੱਚ ਆਤਮਕ ਫੁੱਲ ਖਿਲਣਗੇ, ਔਰ ਉਸ ਦੀ ਜੋ ਜੀਵਨ ਦੀ ਯਾਤਰਾ ਸਫਲ ਹੋ ਜਾਏਗੀ। ਫੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ ਬ੍ਰੌਡਕਾਸਟਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਬੱਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕੇ ਕੀਰਤਨ ਦੇ ਨਾਲ ਮਨ ਜੋੜਿਆ ਹੈ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਕਾਫ਼ੀ ਅਰਸੇ ਕਾਫ਼ੀ ਦਿਨਾਂ ਤੋਂ ਹਫ਼ਤਿਆਂ ਤੋਂ ਕੀਰਤਨ ਸੁਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਦਾਸਾਂ ਨੂੰ ਅਸੀਸਾਂ ਬਖਸ਼ਿਸ਼ ਕੀਤੀਆਂ ਹਨ। ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਜੋ ਸੇਵਾਦਾਰ ਹਨ ਸੇਵਾ ਕਰਦੇ ਹਨ ਗੁਰੂ ਘਰ ਦੀ ਉਹਨਾਂ ਸਰਬੱਤ ਸੰਗਤਾਂ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸਾਂ ਨੂੰ ਬਹੁਤ ਮਾਣ ਬਖਸ਼ਿਸ਼ ਕੀਤਾ ਹੈ। ਸੋ ਆਸ ਕਰਦੇ ਹਾਂ ਆਪ ਸੰਗਤ ਦੇ ਨਾਲ ਇਸੇ ਤਰ੍ਹਾਂ ਹੀ ਦਾਸਾਂ ਦਾ ਪਿਆਰ ਬਣਿਆ ਰਹੇਗਾ। ਜਦੋਂ ਵੀ ਅਸੀਂ ਕਿਤੇ ਫਿਰ ਆਵਾਂਗੇ ਆਪ ਸੰਗਤ ਦੇ ਦਰਸ਼ਨ ਜ਼ਰੂਰ ਕਰਾਂਗੇ। ਅਤੇ ਸਤਿਸੰਗ ਪੁੱਲਾਂ ਚੁੱਕਾਂ ਮੁਆਫ ਕੀਰਤਨ ਦੇ ਸਤਿਕਾਰ ਸਰਬੱਤ ਸੰਗਤ ਵੱਲੋਂ ਬੇਅੰਤ ਮਾਇਆ ਭੇਟ ਹੋਈ ਹੈ ਗੁਰੂ ਸਾਹਿਬ ਖਜ਼ਾਨੇ ਭਰਪੂਰ ਕਰਨ ਕਿਰਤ ਕਮਾਈਆਂ ਸਫਲ ਕਾਲ ਕੰਟਕ ਦੂਰ ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਾਹਿਤ ਪਿਆਰ ਦਾ ਸਬੂਤ ਦਿੰਦੇ ਸਰ ਚੁਕਾ ਕੇ ਸਾਰੇ ਫਤਿਹ ਬੁਲਾਓਗੇ ਵਾਹ।

ਜੀ ਸਚਾ ਸਚੋ ਸਚ ਵਰਤਾਇਆ ਜਿਸ ਤੂੰ ਦੇ ਤਿਮਲੇ ਸਚਾਂ ਨੇ ਸਚ ਕਮਾਇਆ ਸਤਿਗੁਰ ਨੇ ਸਚ ਪਾਇਆ ਜਿਨ ਕੇ ਹਿਰਦੇ ਸਚ ਵਸਾਇਆ।

ਤਕ ਦਾਰੂ ਸੁਖਰੋ ਪੈ ਜਾ ਸਤਨ ਹੋਏ ਤੂੰ ਕਰਦਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

ਇੱਕ ਘੜੀ ਤਿੰਨ ਸਮੋਕੋ ਬਹੁਤ ਦਿਹਾਰ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰ ਮਨ ਨਾ ਰਹਿ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸਮੋਕੋ ਕਬੂ ਨਾ ਬਹਿਵੇ।

ਇਹਦਾ ਮਤਲਬ ਇਹ ਹੋਇਆ ਬਈ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੇ ਸ਼ਬਦ ਦੀ ਪੰਕਤੀ ਲਿਖੀ ਹੈ ਨਾ, ਇਸ ਦਾ ਭਾਵ ਬੜਾ ਗਹਿਰਾ ਹੈ। ਬਈ ਹੋ ਅਕਾਲ ਪੁਰਖ ਮਹਾਰਾਜ, ਹੇ ਨਿਰੰਕਾਰ, ਹੇ ਪਿਆਰੇ ਪਤੀ ਗੁਰਦੇਵ, ਹੇ ਮਾਲਕ, ਹੇ ਸਵਾਮੀ, ਹੇ ਮੇਰੇ ਪਿਆਰੇ ਮਹਿਬੂਬ, ਦੁਨੀਆਂ ਦੇ ਰਚਨਹਾਰ ਦਾਤਾ, ਤੂੰ ਸਾਡੇ ਸੰਗ ਰਹਿੰਦਾ ਸੈਂ, ਸਾਡੇ ਨਾਲ ਜਿਉਂਦਾ ਸੈਂ, ਸਾਡੇ ਨਾਲ ਨਾਲ ਚੱਲਦਾ ਸੈਂ, ਸਾਡੇ ਘਰ ਦੇ ਅੰਦਰ ਤੇਰਾ ਨਿਵਾਸ ਸੀ, ਤੇਰਾ ਸਾਡੇ ਘਰ ਦੇ ਅੰਦਰ ਵਾਸਾ ਸੀ, ਸਾਡੇ ਸਿਰ ਉੱਪਰ ਤੇਰਾ ਹੱਥ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ, ਪਤਾ ਨੀ ਕੀ ਕਾਰਨ ਹੋਇਆ, ਤੂੰ ਸਾਥੋਂ ਵਿਛੜ ਗਿਆ, ਤੂੰ ਸਾਡੇ ਘਰ ਵਿੱਚੋਂ ਚਲਾ ਗਿਆ, ਸਤਿਗੁਰਾ ਤੂੰ ਸਾਡੇ ਘਰ ਵਿੱਚ ਨਹੀਂ ਰਿਹਾ, ਤੇਰਾ ਹੱਥ ਸਾਡੇ ਸਿਰ ਉੱਪਰ ਨਹੀਂ ਰਿਹਾ, ਮਿਹਰਬਾਨ ਗੁਸਾਈ ਤੇਰੀ ਕਿਰਪਾ ਸਾਡੇ ਘਰ ਅੰਦਰ ਨਹੀਂ ਰਹੀ। ਬੜਾ ਸਮਾਂ ਹੋ ਗਿਆ ਦਰਸ਼ਨ ਕੀਤੇ, ਤੂੰ ਤੇ ਸਾਡੇ ਨਾਲ ਰਹਿੰਦਾ ਸੈਂ, ਕੋਈ ਗੱਲ ਤੇ ਦੱਸ, ਨਾਰਾਜ਼ ਕਿਉਂ ਹੋਇਆ? ਨਾਰਾਜ਼ਗੀ ਹੈ, ਕੁਲ ਦੱਸ ਵੀ ਕਿਹੜੀ ਨਾਰਾਜ਼ਗੀ ਹੈ, ਕੀ ਭੁੱਲ ਹੋਈ ਹੈ, ਕੀ ਗਲਤੀ ਹੋਈ ਹੈ? ਜੀਵ ਰੂਪ ਇਸਤਰੀ ਵੀ ਆਪਣੇ ਪਤੀ ਦੇ ਚਰਨਾਂ ਚ ਅਰਦਾਸ ਕਰਦੀ ਨਾ, ਮਹਾਰਾਜ, ਸਵਾਮੀ, ਮਾਲਕ, ਪਿਆਰੇ ਪਤੀ ਗੁਰਦੇਵ ਜੀਓ, ਕੀ ਭੁੱਲ ਹੋਈ ਹੈ, ਨਾਰਾਜ਼ ਹੋ ਗਏ, ਮੂੰਹ ਫੇਰ ਕੇ ਬੈਠੇ ਹੋਏ, ਕੀ ਗੱਲ ਹੋਈ? ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਿੱਡੀ ਬੇਬਲਤਾ ਦੀ ਅਵਸਥਾ ਹੈ, ਕਿੱਡੀ ਵਿਛੋੜੇ ਦੀ ਅਵਸਥਾ ਹੈ, ਕਿੱਡੀ ਬੈਰਾਗ ਦੀ ਅਵਸਥਾ ਹੈ। ਕਹਿੰਦੇ ਕਲਵਤ ਤੇ ਸਿਰ ਦੇ ਉੱਪਰ ਧਰਿਆ ਜਾਵੇ, ਸਰੀਰ ਆਰੇ ਨਾਲ ਦੋ ਫਾੜ ਹੋ ਜਾਵੇ, ਮੈਨੂੰ ਮਨਜ਼ੂਰ ਹੈ। ਪਰ ਹੇ ਪਿਆਰੇ ਪਤੀ, ਹੇ ਪਿਆਰੇ ਗੁਰਦੇਵ, ਹੇ ਪਿਆਰੇ ਮਾਲਕ, ਤੇਰੀ ਪਿੱਠ ਤੇਰਾ ਮੂੰਹ ਪਰਲੇ ਪਾਸੇ ਸਾਨੂੰ ਪਰਵਾਨ ਨਹੀਂ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਮਾਰੀ ਮੁਖ ਫੇਰ ਪਿਆਰੇ, ਕਰਵਟ ਦੇ। ਤੂੰ ਮੈਨੂੰ ਮਾਰਨਾ ਤੇ ਉਦਾਂ ਹੀ ਗਲਾ ਘੁੱਟ ਕੇ ਮਾਰ ਦੇ ਨਾ, ਮੈਨੂੰ ਕਰਵਟ ਦੇ ਕੇ, ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ? ਕਿਉਂ ਪਰਾਂ ਨੂੰ ਮੂੰਹ ਕਰਕੇ ਮੈਨੂੰ ਮਾਰ ਰਿਹਾ? ਕਿਉਂ ਨਾਰਾਜ਼ ਹੋ ਕੇ ਮਾਰ ਰਿਹਾ? ਸਤਿਗੁਰਾ ਨਾਰਾਜ਼ ਨਾ ਹੋ, ਤੂੰ ਸੰਗ ਹਮਾਰੇ ਬਾਸ ਜੀਓ, ਤੂੰ ਸਾਡੇ ਸੰਗ ਰਹਿ, ਸਾਡੇ ਘਰ ਅੰਦਰ ਰਹਿ, ਤੇਰੀ ਸੇਵਾ ਕਰੀਏ, ਤੇਰੇ ਚਰਨਾਂ ਦੀ ਪੂਜਾ ਕਰੀਏ, ਤੇਰੇ ਚਰਨਾਂ ਨੂੰ ਚੁੰਮੀਏ, ਤੇਰੇ ਚਰਨਾਂ ਨੂੰ ਦੋਨੋਂ ਵਕਤ ਪਖਾਰੀਏ ਦਾਤਾ। ਪਰ ਗੱਲ ਤੇ ਦੱਸ ਨਾ, ਨਾਰਾਜ਼ ਕਿਉਂ ਹੋਇਆ, ਗਿਆ ਕਿਉਂ ਹੈ ਘਰੋਂ? ਜੀ ਪ੍ਰਾਣ ਸੁਖ ਦਾਤਿਆ, ਨਿਮਕ ਨਿਮਕ ਬਲਹਾਰ ਜੀ। ਉਹ ਪ੍ਰਾਣ ਦੇ ਮਾਲਕ ਪਤੀ, ਜੀਓ ਦੇਣ ਵਾਲੇ ਦਾਤਾ, ਤੇਰੇ ਤੋਂ ਤੇ ਇੱਕ ਇੱਕ ਖਿਨ ਮਾਰਨੇ ਜਾਣੇ ਆ, ਦਿਨ ਦੇ ਅੰਦਰ ਲੱਖਾਂ ਵਾਰ ਨੀ, ਕਰੋੜਾਂ ਵਾਰ ਨੀ, ਜਿਤਨੇ ਸਰੀਰ ਦੇ ਰੋਮ ਨੇ, ਬਾਰ ਬਾਰ ਤੇਥੋਂ ਬਲਹਾਰ ਜਾਣੇ ਆ। ਪਰ ਕਾਰਨ ਦੱਸ, ਰੀਜ਼ਨ ਦੱਸ, ਕੀ ਹੈ? ਸ਼ਬਦ ਦਾ ਗਹਿਰਾ ਭਾਵ ਇਹ, ਤੁਧ ਬਿਨ ਘੜੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਕੋਈ ਪਿਆਰਾ ਯਾਰ ਵਿਛੜ ਜਾਵੇ, ਰੁੱਸ ਜਾਵੇ, ਪੁੱਤਰ ਪਿਓ ਕੋਲੋਂ ਰੁੱਸ ਜਾਵੇ, ਮਾਂ ਪਾਸੋਂ ਰੁੱਸ ਜਾਵੇ, ਭੈਣ ਭਰਾਵਾਂ ਨਾਲ ਰੁੱਸ ਜਾਵੇ, ਪਿਆਰਾ ਦੋਸਤ ਦੋਸਤ ਨਾਲ ਰੁੱਸ ਜਾਵੇ, ਜ਼ਿੰਦਗੀ ਜਿਹੜੀ ਹੈ ਵਿਯੋਗ ਯੋਗ ਹੋ ਜਾਂਦੀ ਹੈ, ਹਾਲਤ ਬੇਹਬਲ ਹੋ ਜਾਂਦੀ ਹੈ, ਮੱਛੀ ਦੇ ਤਾਂ ਤੜਪਣ ਲੱਗਦਾ ਹੈ, ਸਿੱਖ ਗੁਰੂ ਨਾਲ ਵਿਛੜ ਜਾਵੇ ਤੇ ਉਹ ਕਹਿੰਦਾ ਤ੍ਰਿਗ ਰਹਿਣਾ ਸੰਸਾਰ। ਤੁਝ ਬਿਨ ਘੜੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਮੌਤ ਦੇ ਦੇ, ਸੰਸਾਰ ਚ ਰਹਿਣਾ ਪ੍ਰਵਾਨ ਨਹੀਂ। ਤੇ ਪਿਆਰ ਦੀ ਹਾਲਤ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਵਰਣਨ ਕੀਤੀ ਹੈ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ, ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀ ਬੁੱਧਵਾਰ ਕੀਤੀ ਹੈ ਨਾ, ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉ ਜਿਉ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ

ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣ ਕੇ ਸਦ ਮਾਹੀ ਦਾ ਮੈਂ ਪਾਣੀ ਮਾਂ ਘੱਤੋ ਨੇ, ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ ਸਕਣ, ਉਹ ਵੀ ਚੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ, ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ 'ਚ ਲੱਗੀ ਹੈ। ਪਰ ਪਿਆਰ ਵਾਰੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਂਗਟਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਿਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਿਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ, ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ, ਤਾਂ ਕਿ ਜੀਵਨ ਸਫਲ ਹੋ ਜਾਵੇ। ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

दूर मत दूर मत दूर लंका कर नंग दूर मत दर नंग लीजा गमग सनी सदा।

ਵਡਿਆਈ ਸਮਝਦੇ ਹਨ, ਫਖਰ ਸਮਝਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦਾ ਕੂਕਰ ਬਣ ਗਿਆ ਹਾਂ, ਕੁੱਤਾ ਬਣ ਗਿਆ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਵਸਾਏ ਹੋਏ ਖੂਬਸੂਰਤ ਨਗਰ

ਇੱਥੇ ਸੁਖਿਤ ਜਾਪੀ ਅਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿੱਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ ਚੰਦ ਦਾ ਉਜਾਲਾ ਛਾਇਆ ਪਿਆ ਸੀ ਗਲੀਆਂ ਬਗੀਚੇ ਹਰ ਪਾਸੇ ਸ਼ਾਂਤੀ ਚੁੱਪ ਸਕੂਨ ਸੀ ਇਹ ਸਵੇਰੇ ਸਵੇਰੇ ਕਲੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਰਾਮਗਾਹ ਦੇ ਤਲੇ ਜਾ ਕੇ ਖਲੋ ਗਿਆ ਉਤਾਰ ਮੂੰਹ ਕਰਕੇ ਇਹ ਤੱਕਣ ਲੱਗ ਪਿਆ ਵੇਖਣ ਲੱਗ ਪਿਆ ਝਾਕਣ ਲੱਗ ਪਿਆ ਇੱਧਰ ਉੱਧਰ ਵੇਖ ਕੇ ਮੈਨੂੰ ਕੋਈ ਦੇਖਦਾ ਤਾਂ ਨਹੀਂ ਮੈਨੂੰ ਕੋਈ ਤੱਕਦਾ ਤਾਂ ਨਹੀਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵਿਸ਼ਰਾਮ ਗ੍ਰਹਿ ਦੇ ਥੱਲੇ ਖਲੋ ਕੇ ਉੱਪਰ ਨੂੰ ਇੱਕ ਆਵਾਜ਼ ਮਾਰ ਦਿੱਤੀ ਇੱਕ ਸੱਦ ਮਾਰ ਦਿੱਤੀ ਇੱਕ ਹੋਕਾ ਮਾਰ ਦਿੱਤਾ।

ਸਵੇਰੇ ਸਵੇਰੇ ਹਾਲੇ ਨਾਮ ਰਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਤਾ ਹੈ ਦਿਓ, ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮਾਖਿਓ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਟ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸਾਦੇ ਤੇ ਕੈਸਾ ਹੋਕਾ ਹੈ। ਇਹਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਸਤਿਗੁਰਾਂ ਨੇ ਜਦ ਖਿੜਕੀ ਖੋਲ ਦਿੱਤੀ ਤਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ ਇੱਕ ਸਰੂਪਤ ਬੰਦਾ ਖਲੋਤਾ ਹੈ ਸਫੇਦ ਵਸਤਰ ਪਹਿਨੇ ਨੇ ਸਫੇਦ ਦਸਤਾਰ ਪਹਿਨੀ ਹੈ ਸਫੇਦ ਉਸਦੀ ਰਈਸ ਦਾੜੀ ਹੈ ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵਾਲੂ ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ ਲੈ ਲਾ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ ਦਿਲ ਫਰੋਸ਼

ਸਦੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ, ਹੰਕਾਰ ਉੱਠ ਪਿਆ, ਵਿਦਿਆ ਦਾ ਅਭਿਮਾਨ ਉੱਠ ਖਲੋਤਾ, ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ। ਅੰਦਰ ਇਹਨੂੰ ਕਹਿਣ ਲੱਗਾ, ਆਨੰਦ ਰਾਜ ਦੇਖਿਓ ਮਨਾ, ਦਿਲ ਖਰੀਦਦਾਰ ਵੀ ਆ ਗਿਆ ਹੈ, ਤੂੰ ਦਿਲ ਫਰੋਸ਼ ਵੀ ਹੈ, ਕੀਮਤ ਘੱਟ ਨਾ ਦੱਸ ਦੇ, ਘੱਟ ਨਾ ਦੱਸ ਦੇ। ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ, ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਹੀ ਨਹੀਂ ਸੀ ਹੋਇਆ, ਕੋਈ ਨਹੀਂ ਸੀ। ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ, ਕਲਗੀਆਂ ਵਾਲੇ ਨੇ ਆਖ ਦਿੱਤਾ, ਕੀ ਭਾਵ ਰੱਖਿਆ ਆਈ, ਕੀ ਮੁੱਲ ਰੱਖਿਆ ਆਈ। ਅੰਦਰ ਇਹਨੂੰ ਕਹਿਣ ਲੱਗਾ, ਹੁਣ ਕੀਮਤ ਘੱਟ ਨਾ ਦੱਸ ਦਈ, ਕੀਮਤ ਘੱਟ ਨਾ ਦੱਸ ਦਈ। ਆਖਣ ਲੱਗਾ, ਮੇਰੇ ਮਾਲਕ ਮੁੱਲ ਪੁੱਛਦੇ ਹੋ, ਜਿਨਸ ਦਾ ਭਾਵ ਪੁੱਛਦੇ ਹੋ, ਕੀਮਤ ਪੁੱਛਦੇ ਹੋ, ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ, ਨਜ਼ਰੇ ਰਹਿਮਤ, ਨਜ਼ਰੀ ਨਜ਼ਰ ਨਿਹਾਲ। ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ, ਕੀਮਤ ਬਹੁਤੀ ਹੈ, ਭਾਵ ਜ਼ਿਆਦਾ ਰੱਖਿਆ ਹੈ, ਮੁੱਲ ਵਾਧੂ ਰੱਖਿਆ ਹੈ, ਜਿਨਸੇ ਦੀ ਕੀਮਤੀ ਨੇ। ਮੁੜ ਗਿਆ ਨੰਦ ਲਾਲ, ਵਾਪਸ ਚਲ ਗਿਆ ਆਪਣੇ ਘਰ ਨੂੰ, ਪਰੇਸ਼ਾਨ ਪਸ਼ੇਮਾਨ। ਸਤਿਗੁਰੂ ਸੋਚਣ ਲੱਗੇ, ਕੱਲ ਨੂੰ ਫਿਰ ਆਵੇਗਾ। ਆ ਗਿਆ, ਸਵੇਰੇ ਆ ਗਿਆ, ਆਉਂਦੇ ਨੇ ਫਿਰ ਇੱਕ ਵਾਰੀ।

ਉਧਰ ਆ ਜਾ, ਉਧਰ ਆ ਜਾ। ਆ ਗਿਆ ਸੱਚੇ ਪਾਤਸ਼ਾਹ ਨੂੰ ਆਖ ਦਿੱਤਾ, ਚੀਜ਼ ਮੈਂ ਵੇਖ ਲਈ ਹੈ, ਟੱਕ ਲਈ ਹੈ, ਤੇਰਾ ਨੰਦ ਲਾਲ ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮਹਿਰਾ ਹੈ, ਇਹ ਸੁਥਰਾ ਨਹੀਂ ਹੈ, ਸਾਫ ਨਹੀਂ ਹੈ, ਪਾਕੀਜ਼ਾ ਨਹੀਂ ਹੈ, ਇਸ ਲਈ ਇਸ ਨੂੰ ਪਾਕੀਜ਼ਾ ਕਰਨ। ਹੱਥ ਜੋੜ ਕੇ ਆਖਣ ਲੱਗਾ, ਮੇਰੇ ਮਾਲਕ ਆਪਣੇ ਯੋਗ ਬਣਾ ਲਓ, ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ। ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ, ਸੁਝਾਅ ਦੇ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰਾ ਖਾਲਸਾ ਬੈਠਾ ਨਾ, ਮੇਰਾ ਪਿਆਰਾ ਖਾਲਸਾ, ਪ੍ਰਭੂ ਦਾ ਪਿਆਰਾ ਖਾਲਸਾ ਬੈਠਾ ਹੈ ਨਾ। ਨੰਦ ਲਾਲ ਤੈਨੂੰ ਇੱਕ ਜੁਗਤ ਦੱਸਦਾ ਹਾਂ, ਲੰਗਰ ਵਿੱਚ ਚਲੇ ਜਾ, ਲੰਗਰ ਵਿੱਚ ਜਾ ਕੇ ਮੇਰੇ ਖਾਲਸੇ ਦੇ ਜਿੰਨੇ ਵਧੀਆ ਬਰਤਨ, ਥਾਲ, ਗਲਾਸ, ਕੋਲੇ ਮਨ ਲਾ ਕੇ ਸਾਫ਼ ਕਰੇਗਾ, ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਇਹ ਕਲਮ ਜਲਦੀ ਮੁਰੱਬਰ ਹੋ ਜਾਏਗਾ, ਦਿਲ ਸਾਫ਼ ਹੋ ਜਾਏਗਾ। ਬਸ ਇਸਨੇ ਗੱਲ ਪੱਲੇ ਬਣ ਲਈ, ਸਿੱਧਾ ਸਿੱਧਾ ਹੁਣ ਸਤਿਗੁਰਾਂ ਦੇ ਲੰਗਰ ਵਿੱਚ ਚਲੇ ਗਿਆ। ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ, ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ, ਇਹ ਬਰਤਨ ਸਾਫ਼ ਕਰਨ ਲੱਗ ਪਿਆ। ਕਈ ਦਿਨ ਲੰਘ, ਕਈ ਦਿਹਾੜੇ ਗੁਜ਼ਰ ਗਏ, ਕਈ ਦਹਾਕੇ ਗੁਜ਼ਰ ਗਏ, ਇਸ ਨੂੰ ਲੰਗਰ ਦੀ ਸੇਵਾ ਕਰਦੇ ਸਾਲ ਗੁਜ਼ਰ ਗਏ। ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਆਗਰੇ ਤੋਂ, ਇੱਥੇ ਨੰਦ ਲਾਲ ਹੋਣਾ ਕਿਤੇ, ਖਾਲਸਾ ਜੀ ਤੁਸੀਂ ਵੇਖਿਆ ਹੀ ਨੰਦ ਲਾਲ, ਸਿੰਘ ਸਾਹਿਬ ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ। ਆਖਣ ਲੱਗੇ, ਗੁਰੂ ਨੇ ਇੱਕ ਫਰਮਾਨ ਕਰ ਦਿੱਤਾ, ਹੁਕਮ ਕਰ ਦਿੱਤਾ, ਲੰਗਰ ਵਿੱਚ ਹੋਵੇਗਾ, ਜਾ ਕੇ ਵੇਖ ਲਓ। ਬਜ਼ੁਰਗ ਨੇ ਜਾ ਕੇ ਵੇਖਿਆ ਨਾ, ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ, ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਈ, ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ। ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ। ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ, ਬਚਨ ਘੱਟ ਕਰਦਾ ਹੈ, ਬਰਤਨ ਜ਼ਿਆਦਾ ਸਾਫ਼ ਕਰਦਾ। ਉਸ ਵਿਅਕਤੀ ਨੇ ਮੁੰਡੇ ਨੂੰ ਹੱਥ ਲਾ ਕੇ ਆਖਿਆ, ਨੰਦ ਲਾਲ ਹੋ, ਨੰਦ ਲਾਲ ਹੋ। ਇਹ ਬੋਲੇ ਨਾ, ਆਖਣ ਲੱਗੇ, ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ? ਬੋਲਦੇ ਨੇ। ਕਹਿਣ ਲੱਗਾ, ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ, ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋ, ਇਸ ਲਈ ਮੈਂ ਬੋਲਦਾ। ਨੰਦ ਲਾਲ, ਕੋਈ ਤੇ ਗੁਫਤਗੂ ਕਰ, ਕੋਈ ਤੇ ਬਚਨ ਕਰ। ਇਸਨੇ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵਾਲ ਨੂੰ ਕਹਿਣ ਲੱਗਾ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਇਹਨਾਂ ਕਹਿ ਕੇ ਨੰਦ ਲਾਲ ਕਹਿਣ ਲੱਗ,

ਮੈਂ ਪੁੱਛਿਆ ਤੈਨੂੰ ਇੱਥੇ ਖਾਣ ਵਾਸਤੇ ਕੀ ਮਿਲਦਾ ਹੈ? ਨੰਦ ਲਾਲ ਬੜੇ ਸਰਸਾਰੀ ਵਿੱਚ ਕਹਿਣ ਲੱਗਾ, ਸੁਣੋ ਸੁਣੋ ਬਈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਸਤੇ ਜਿਸ ਵੇਲੇ ਪ੍ਰਸ਼ਾਦਾ ਆਉਂਦਾ ਹੈ, ਥਾਲ ਪੋਸ ਕੇ ਸੇਵਾਦਾਰ ਬੜੇ ਇਤਿਹਾਸ ਨਾਲ, ਬੜੀ ਪਰਹੇਜ਼ਗਾਰੀ ਨਾਲ ਔਰ ਬੜੀ ਸਾਵਧਾਨੀ ਨਾਲ ਲਿਆਂਦਾ ਨਾ, ਤੇ ਮਾਲਕ ਪਲੰਗ ਤੇ ਬੈਠ ਕੇ ਉਸ ਨੂੰ ਛਕਦੇ ਨੇ ਛਕਦੇ ਨੇ, ਤੇ ਫਿਰ ਤੂੰ ਕੀ ਕਰਨਾ ਹੈ? ਆਖਣ ਲੱਗਾ ਜੀ ਮੈਂ ਨੀਂਦ ਲਾ ਕੇ ਥੱਲੇ ਬੈਠ ਜਾਂਦਾ ਹਾਂ, ਉਹਨਾਂ ਦੇ ਜੋੜੇ ਵਿੱਚ ਬਹਿ ਜਾਂਦਾ ਹਾਂ, ਮੰਜੇ ਦੇ ਪਲੰਗ ਦੇ ਕੋਲ ਬੈਠ ਜਾਂਦਾ ਹਾਂ। ਸਤਿਗੁਰੂ ਬੜੀ ਤਬੀਅਤ ਨਾਲ ਸੇਰ ਹੋ ਕੇ ਅਗਾ ਕੇ ਪ੍ਰਸ਼ਾਦਾ ਛਕਦੇ ਨੇ। ਮੈਂ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਵੱਲ ਨੂੰ ਵੇਹਦਾ ਰਹਿੰਦਾ ਹੈ, ਤੱਕਦਾ ਰਹਿੰਦਾ, ਨੀਂਦ ਨਾਲ ਤੱਕਦਾ ਹਾਂ, ਢਿੱਡ ਭਰ ਕੇ ਤੱਕਦਾ ਹਾਂ ਕਿ ਸਤਿਗੁਰੂ ਪ੍ਰਸ਼ਾਦਾ ਪੈ ਛਕਦੇ ਨੇ। ਜਦੋਂ ਛਕ ਕੇ ਸੇਵਾਦਾਰ ਜਲ ਲਿਆਉਂਦਾ ਹੈ ਚੁਲਾ ਕਰਨ ਵਾਸਤੇ, ਪਰੋਲੀ ਕਰਨ ਵਾਸਤੇ, ਤੇ ਸੱਚੇ ਪਾਤਸ਼ਾਹ ਚੁਲਾ ਕਰਕੇ ਪਾਣੀ ਧਰਤੀ ਤੇ ਸੁੱਟਦੇ ਹਨ। ਉਸ ਵੇਲੇ ਉਹਨਾਂ ਦੇ ਦੰਦਾਂ ਨੂੰ ਲੱਗੇ ਹੋਏ ਰੇਜ਼ੇ ਭੋਰੇ ਧਰਤੀ ਤੇ ਡਿੱਗ ਪੈਂਦੇ ਹਨ। ਮੈਂ ਪੱਟ ਕੇ ਉਹ ਚੁੱਕ ਲੈਂਦਾ ਹਾਂ, ਇਹ ਮੇਰੀ ਖੁਰਾਕ ਹੈ, ਮੈਂ ਕਿਸੇ ਹੋਰ ਨੂੰ ਚੁੱਕਣ ਨਹੀਂ ਦਿੰਦਾ। ਖੁਰਾਕ ਸੁਣ ਲਈ, ਮੈਂ ਉਹ ਰੇਜ਼ੇ ਧਰਤੀ ਤੇ ਪਏ ਹੋਏ ਬੜੇ ਇਤਮੀਨਾਨ ਨਾਲ, ਬੜੇ ਪਿਆਰ ਨਾਲ ਛਕਦਾ ਹਾਂ ਔਰ ਤ੍ਰਿਪਤ ਫਿਰਦਾ ਹਾਂ, ਅਗਾਹ ਕੇ ਰਹਿੰਦਾ ਹਾਂ ਹਰ ਵੇਲੇ ਪ੍ਰਸੰਨ, ਤੇ ਇਹ ਮੇਰੀ ਖੁਰਾਕ ਹੈ, ਇਹ ਮੈਨੂੰ ਬਖਸ਼ਿਸ਼, ਇਹ ਮੈਨੂੰ ਰਾਹਮਤ ਉਦੋਂ ਹੋਈ ਹੈ ਜਦੋਂ ਮੈਂ ਆਖਿਆ ਸੀ ਕਿ ਲੈ ਲਓ ਦਿਲ, ਤੇ ਮੈਂ ਆਖਿਆ ਸੀ ਯਕ ਨਿਗਾਹੇ ਜਾਂ ਫਜ਼ਾਇਸ਼ ਬਸ ਬਬਾ।

Yeah.

ਰਾਗ ਕੇਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕੇਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਉ ਮਿਲਦੋ ਰਹੇ, ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕੇਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਵ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜ਼ਿਆਦਾ ਫੜਫੜਾਹਟ ਤੇ ਲੀਨੀ ਹੈ ਕੇਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਣ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮੱਧਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕੇਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਣ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

मधुवे तुम न तोरो तो हमनी तो है तुम तो सु तोर कवर।

एक मन पुरख ध्याय वर दाता संत सहार सदा मुख्याता दास चरण

ਆਪਣਾ ਇਸ ਤਰ੍ਹਾਂ ਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ, ਜਾ ਰਹਿਣਾ ਨਾ ਹੀ ਅਜਗ ਤੱਕ ਮੰਡੀ ਹੈ, ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀ ਹੈ।

ਕਰਨਾ ਕਿਉ ਕਲਾ ਪਈ ਜਿੱਤੇ ਧਾਰੀ ਹੈ, ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਤਾ ਪਾਈ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਮੰਦਾ ਮੂੰਹ ਨਾ ਕੀਚੇ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉਪਰ ਕਾਲੀਏ।

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ, ਦੁਨੀਆਂ ਆ ਗਈ, ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਅਧੂਰ ਕਹਿਣ ਲੱਗੇ ਮਰਦਾਨਿਆ ਸੱਚਖੰਡ ਗਏ ਸਾਂ। ਸੱਚਖੰਡ? ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ, ਅਧੂਰ ਕਹਿਣ ਲੱਗੇ ਮਰਦਾਨਿਆ ਰੁੱਸ ਕਿਉਂ ਗਿਆ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ, ਜਿੱਥੇ ਜਾਣਾ ਮਰਦਾਨਿਆ ਤੂੰ ਵੀ। ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨਿਆ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨਿਆ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜ ਹੀ ਨਹੀਂ ਲੈ ਗਿਆ ਖੁਸਰੀ ਵਾਰੀ। ਮਰਦਾਨਾ ਚਰਨਾ ਤੇ ਪਾਤਸ਼ਾਹ ਜਿਵੇਂ ਤੇਰੇ ਤੋਂ ਪਹਿਲੀ ਸਾਸ ਸੰਗਤ। ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋਣਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀਤੀ। ਰੋਣਾ ਉਤੇ ਬਹਿ ਡਿਸਟ੍ਰਿਕਟ ਗੁਜਰਾਂ ਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ। ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ। ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ, ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾ ਰਿੜਕਿਆ। ਕਈ ਕਹਿੰਦੇ ਨੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤੋਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਇਆ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ ਰੁਕਦਾ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ, ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ, ਮਹਾਰਾਜ ਇਹ ਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ, ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸ੍ਰੀ ਤੋਂ ਗੁਰੂ ਘਰ ਵਿੱਚ ਪ੍ਰੈਕਟੀਕਲ ਜੀਵਨ, ਇਸ ਵਾਸਤੇ ਕੱਲ ਨਹੀਂ ਸੀ
ਤੋਂ ਬਾਬੇ ਨੇ ਮਹਾਨ ਕਾਲਨਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ, ਬੜੇ ਪਾਕ ਹਰਸ਼ੋ ਬਨ ਆਈ। ਭਾਈ ਸਾਹਿਬ ਜੀ ਕਹਿੰਦੇ, ਬਾਬਾ ਪੈਂਦਾ ਸੱਚ ਖੰਡ, ਨਾਉ ਨਿਤ ਨਾਮ ਗਰੀਬੀ ਪਰ। ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ। ਫਿਰ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਨੀ ਹੈ, ਕਈ ਗੁਰਪ੍ਰਸਾਦ ਤੱਕ ਪੜ੍ਹਦੇ। ਬਾਬਾ ਜੀ ਵਚਨ ਕਰਦੇ ਸਨ, ਗੁਰਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ। ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਬਚਨ ਕਰਦੇ ਸਨ, ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ, ਉਹ ਨਾਮ ਹੀ ਅਧੂਰਾ ਹੈ ਆਖੋ ਸ੍ਰੀ ਵਰਗੇ, ਕਿਉਂਕਿ ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ। ਆਓ ਪਿਆਰੀ ਸਾਸ, ਆਓ ਵੱਡਿਆ ਭਾਗਾਂ ਵਾਲੇ, ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਛੁੜ ਕੇ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਤੇ ਰਾਤ ਨੂੰ ਵੀ ਆ ਕੇ ਛੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ ਆਖੋ ਸ੍ਰੀ, ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲਦੀ, ਇਹ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰਦੇ, ਆਪ ਜੀ ਨੇ ਕਮਾਈ ਕੀਤੀ ਹੈ, ਗੁਰੂ ਨੂੰ ਸੁਣਿਆ ਵੀ ਹੈ, ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਛ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ, ਸੁਣੀਏ, ਮਨ ਰੱਖੀਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਜੋ ਕੋਈ ਸੁਣਿਆ ਹੈ ਉਹਦੀ ਕਮਾਈ ਕਰਨੀ। ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ। ਕੱਲੇ ਆਏ ਆ, ਇੱਕ ਦਿਨ ਕੱਲਿਆਂ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰੇ। ਪਹਿਲੀ ਪੌੜੀ ਇਹ ਮਹਾਂਮੰਤ। ਬਾਬਾ ਜੀ ਵਚਨ ਕਰਦੇ ਸਨ, ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ, ਘਰ ਚ ਹੀ ਬਹਿ ਕੇ। ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਜੇ ਸੁਖਮਨੀ ਸਾਹਿਬ ਪੜ੍ਹਨੀ ਹੈ ਸਨਮੁਖ, ਬਾਬਾ ਜੀ ਬਚਨ ਕਰਦੇ ਸਨ, ਅੰਮ੍ਰਿਤ ਵੇਲੇ ਜਿਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਆਉਂਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਪੈਂਦੀਆਂ, ਏਡਾ ਪਾਪ ਕਰਦੇ, ਏਡੀ ਭੁੱਲ ਕਰਦੇ। ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤਨੇਮ, ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ, ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ ਫਿਰ ਜੋ ਨਿਤਨੇਮ ਕਰਾਂਗੇ, ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ ਹੈ, ਉਹ ਹਾਜ਼ਰੀ ਪ੍ਰਵਾਨ ਹੋਵੇਗੀ। ਤਾਂ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਓਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤਾਂ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ
ਕਿ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਹਰ ਲੈਣੇ ਸੁੱਖਾਂ ਦੀ ਦਾਤ ਮਿਲੇ ਉਹ ਨਾਲ ਹੀ ਜੋ ਕੁਛ ਗੁਰੂ ਨਾਨਕ ਦਾ ਦਾਸ ਨਾ ਮੈਂ ਸੰਤ ਨਾ ਕੋਈ ਮਹਾਂਪੁਰਸ਼ ਮੈਂ ਤਾਂ ਗੁਰੂ ਕਾ ਕੀਰਤਨੀ ਹਾਂ ਸ਼ਬਦ ਦੀ ਦਾਤ ਗੁਰੂ ਨੇ ਬਖਸ਼ੀ ਹੈ

ਆਸੀਸੜੀਆਂ ਜੋ ਹੋਏ ਸਾਹਿਬ ਸਿਓ ਮੇਲ ਹੁਣ ਚੁੱਕ ਦਿਖੇ ਨਾ ਆ ਹੁਣ ਸੁਲਤਾਨਪੁਰ ਬਾਬੇ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਕੀ ਪੜ ਰਹੀਆਂ ਹਨ।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸ਼ੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਆਪਣੇ ਚਰਨਾਂ ਦਾ ਵਧੀਕ ਤੋਂ ਵਧੀਕ

ਸਤਸੰਗ ਜੀ ਸੇਵਕ ਇੱਥੇ ਆਏ ਹਨ, ਸੰਗਤਾਂ ਦਾ ਅਤਿਅੰਤ ਪਿਆਰ ਤੋਂ ਨਾਲ ਗਿਆਨੀ ਬਲਦੇਵ ਸਿੰਘ ਜੀ ਮੇਰੇ ਬਰਖੁਰਦਾਰ ਵੀ ਹਨ ਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਕਿ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਤਾਂ ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿੱਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ, ਗਿਆਨੀ ਜੀ ਹੋਰਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਤੋ ਇਹ ਵੀ ਇਹਨਾਂ ਦਾ ਪਿਆਰ ਹੈ। ਹੁਣ ਅਰਦਾਸ ਹੋਵੇਗੀ, ਤੋ ਮੈਂ ਬੇਨਤੀ ਕਰਾਂਗਾ ਵੀ ਗੁਰੂ ਸਾਹਿਬ ਆਪਣੇ ਸੁਖ ਸਥਾਨ ਤੇ ਪਹੁੰਚਾ ਕੇ, ਤੋ ਕੋਈ ਵੀ ਮਾਈ ਭਾਈ ਜਾਣ ਦੀ ਖਿੱਚ ਨਾ ਕਰੇ, ਸਾਰਿਆਂ ਨੇ ਸੇਵਕਾਂ ਦੀ ਇਹ ਸੇਵਾ ਪ੍ਰਵਾਨ ਕਰਨੀ ਆਸ ਕਰ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤ ਜੀ ਸਹਾਇ ਵਾਰ, ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ ਡਿਠਾ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਿਧਿਆਈ ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ, ਦਸਾਂ ਪਾਤਸ਼ਾਹਾਂ ਦੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸਵਾਸ

ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਜੰਗਾਰੇ ਛੱਡਦੇ ਸਨ ਤੇ ਜੰਗ ਵਿੱਚ ਜਾਂਦੇ ਸਨ। ਉਹ ਸਮਾਂ ਯਾਦ ਕਰੋ, ਪੁਰਾਤਨ ਸਮਾਂ, ਕਿ ਸਿੰਘ ਕਿਸ ਤਰ੍ਹਾਂ ਜਗਾਰੇ ਛੱਡਦੇ ਸਨ, ਸਤਿ ਸ੍ਰੀ ਅਕਾਲ ਦੇ ਜਗਾਰੇ। ਤੇ ਆਓ ਬੜੇ ਪਿਆਰ ਦੇ ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ, ਗੁਰਮੁਖਾਂ ਦੇ ਚਰਨਾਂ 'ਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਆਓ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜਗਾਰੇ ਵਜਾਉਣੇ ਹਨ। ਸਤਿ ਸੰਗਤ ਜੀ।

ਹੋਰ ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸ਼ਰਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਝੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਜਕਾਰੇ ਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਜ਼ਿਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸ਼ਰਵਣ ਕਰਨੀਆਂ ਹਨ। ਪੰਕਤੀ ਸ਼ਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ ਹੈ। ਆਹ ਬੜੇ

ಇರುತ್ತೆ ಅಂತ ಜಸ್ಟ್ ಹಲಾಲ್ ಅಷ್ಟು ಗುರುತನ ಭಾಷಣ ಶೀರ ದಸ್ಟ್ ತಾನು ಗುರು ಗೋವಿಂದ ಸಿಂಗ್ ಮಾಡಿ ಪಾಠ ಶರ್ಮ ಕ್ಯೂಕಿ ಸಮಾ ಬಹುತ ಹೋಗ್ಯಾಂಗಾ ಬಹುತ ನೇ ಶಬ್ದ ಬಹುತ ನೇ ಬಾಣಿ ಬಹುತ ಹೈ ಸಾರಿ ರಾತ ಗಾಉಂದೇ ರಹೀಯೇ ತಾವೀ ಅಸೀ ಉಸದೀ ಸ਼ਬਦ ਨਹੀਂ ਕਾਲ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਰ ਦੀਪ ਸਭੈ ਕਰਕੇ ਅਰ ਸਾਤ ਸਮੁੰਦਰ ਕੀ ਮਸ ਕਹਿ ਕਾਟ ਬਨਸੀ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਨੇ ਹੂੰ ਸਾਰਸਤੀ ਬਕਤਾ ਕਰਕੇ ਅਰ ਸਾਤ ਸਾਰਸਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾ ਬਿਨਤੀ ਨੰ ਨਾ ਤਉ ਤੁਮ ਕੋ ਪ੍ਰਭ ਨੈਕ ਰਜਾਏ ਹੂੰ ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ ਆਪ ਜੀ ਨੂੰ ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਕੀਰਤਨ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ ਪਰ ਨਹੀਂ ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ ਕੀਰਤਨ ਕਰਦੇ ਹਾਂ ਸੁਣਦੇ ਵੀ ਹਾਂ ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ ਖੁਸ਼ੀ ਦਾ ਪ੍ਰਤੀਕ ਹੈ ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ ਖੇੜੇ ਵਿੱਚ ਆ ਜਾਣਾ ਆਨੰਦ ਆਉਣਾ ਚਾਹੀਦਾ ਹੈ ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜ੍ਹਿਆ ਆਨੰਦ ਆ ਗਿਆ ਹਾਂਜੀ ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਹੀ ਗਾਇਨ ਕਰੀਏ ਰਾਮਕਲੀ ਮਹੱਲਾ ਤੀਜਾ ਅਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਦਾਹਰਨ ਹੈ ਆਪ ਜੀ ਨੇ ਬੜੇ ਪਿਆਰ ਦੇ ਨਾਲ ਆਸਰ

0: 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਜੀ, ਨਾ ਦਰਸ਼ਨ ਪਤਾ ਲੱਗਾ ਹੈ ਕਿਉਂਕਿ ਗੁਣ ਗਾਉਂਦਿਆਂ ਉਸਤਤ ਕਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਅਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਚਲ ਕੀਤੀ ਹੈ। ਅਤੇ ਸਾਧ ਜੀ ਆਪ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਫੁੱਲਾਂ ਚੁੱਕਾਂ ਮਾਫ ਕੀਰਤਨ ਕਰਦੇ ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਵਿੱਚ ਸੰਗਤ ਮਾਫ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਅਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ।

ਸਬਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕਿਤਾ ਪੋ ਆਪਣਾ ਪੇ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਤਗਰ ਵੰਡੀਐ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਬੁਝੀਐ।

ਕਿਉਂ ਬਿਸਰੇ ਜੇ ਘਾਲ ਨ ਪਾਵੇਂ, ਸੋ ਕਿਉਂ ਬਿਸਰੇ ਜੇ ਕਿਆ ਜਾਣੇ, ਸੋ ਕਿਉਂ ਬਿਸਰੇ ਇਨ ਸਭ ਕਿਚਰੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ, ਗੁਰਪ੍ਰਸਾਦ ਕੋ ਬਿਰਲਾ ਲਕੇ, ਸੋ ਕਿਉਂ ਬਿਸਰੇ ਜੇ ਬਿਕਤੇ ਕਾਢੇ, ਜਨਮ ਜਨਮ ਕਾ ਟੂਟਾ ਗਾਂਢੇ।